ਪੇੜੈ ਬੇਗੁਮਿਆਰ, ਕੜ ਭਾਂਡੇ ਟਾਕੀਆਂ, ਜਲ ਦੇ ਕਰੇ ਬੁਕਾਰ। ਜਲ ਜਲ ਰੁਬੜੇ ਚੜ ਚੜ ਪਵੰਗਿਆਰ, ਨਾਨਕ ਜਿਨ ਕਰਦੇ ਕਣਕਿਆ, ਸੋ ਜਣ ਕਰਤਾਰ ਪੌੜੇ, ਬਿਨ ਸਤਿਗੁਰ ਨ ਪਾਇਓ, ਬਿਨ ਸਤਿਗੁਰ ਨ ਪਾਇਆ। ਸਤਿਗੁਰ ਚਾਪ ਰੱਖਣ ਕਰ ਪ੍ਰਗੜਾ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤਾ ਜਿਨ ਵਿੱਚ ਮੋ ਚੁੱਕਾਇਆ। ਉੱਤਮ ਵਿਚਾਰ ਹੈ ਜਿਹਨੂੰ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਗੁਰਬਿੰਦ ਸੋਤਾ ਭਾਗ ਉਪੇ ਤਾਣਾ ਆਪਣਾ ਕੀ ਕਮਣ ਆਲ ਮਲਖਾਈ ਸਿਰ ਸ਼ਾਹੀ ਪਾਈ ਅੰਧੇ ਪਤ ਗਵਾਈ ਵਿਣ ਨਾਮ ਕਿਥੈ ਨ ਪਾਈ ਰਹਿ ਬਾਣੀ ਮੜੀ ਬਸਾਣੀ ਅੰਦਰ ਜਾਣੇ ਫਿਰ ਬਿਸਤਾਣੀ।

नानक सच त्याई है सोच होवे त सच पय पड़ चित अंदर सब को।

0: ਪਾਏ ਮਹਿਲਾ ਪਹਿਲਾ
1: ਭੰਡ ਜੰਮੀਆਂ ਭੰਡ ਨਿਮੀਆਂ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂੰਹ ਆਪਣੇ ਪਾ ਲਿਆ ਭੰਡ ਹੋਵੇ

ये सेते खसम समाय पौरी नान कंतन जापड़ी

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਬੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

ਮਿਲਾਪ ਹਾਸਲ ਕਰ ਸਕਦੇ ਹਾਂ, ਪਰ ਗੁਰੂ ਤੋਂ ਬਿਨਾਂ ਨਹੀਂ। ਜਿੰਨੇ ਮਰਜ਼ੀ ਅਸੀਂ ਹੱਥ ਪੈਰ ਮਾਰ ਲਈਏ, ਯਤਨ ਕਰ ਲਈਏ, ਉਪਾਅ ਕਰ ਲਈਏ, ਪਰ ਸੱਚ ਤਾਂ ਇਹ ਹੈ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਅੰਦਰ ਸਾਨੂੰ ਪਰਮੇਸ਼ਵਰ ਦੇ ਨਾਮ ਦਾ ਰਸ ਚਾਹੀਦਾ, ਪ੍ਰੇਮਾ ਭਗਤੀ ਦਾ ਜਾਗ ਲਾਉਣਾ, ਜਨਮਾਂ ਜਨਮਾਂ ਦਾ ਵਿਛੋੜਾ, ਵਿਛੋੜੇ ਦੇ ਦੁੱਖ ਨੂੰ ਮਿਟਾਉਣਾ। ਉਹਦੇ ਵਾਸਤੇ ਫਿਰ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਏਗਾ। ਤੋ ਸ਼ਬਦ ਦੀ ਸ਼ੁਰੂਆਤ ਗੁਰੂ ਮਹਾਰਾਜ ਜੀ ਕਰਦੇ ਨੇ, ਜਿਹਦੇ ਅੰਦਰ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਦਾ ਜਾਗ ਲੱਗ ਗਿਆ। ਪ੍ਰੇਮ ਜਿਹਦੇ ਵਿੱਚੋਂ ਮੈਂ ਪਰੇ ਹੋ ਗਈ, ਹਉਮੈ ਅਹੰਕਾਰ ਮਿਟ ਗਿਆ, ਜਿਹਦੇ ਅੰਦਰ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਦਾ ਜਾਗ ਲੱਗਾ। ਇਹ ਜਿਹੜੀ ਰਾਤ ਆਉਂਦੀ ਹੈ ਨਾ, ਉਹ ਫਿਰ ਇਹ ਬੇਨਤੀ ਕਰਦੇ ਆ ਕਿ ਹੇ ਰਾਤ, ਹੇ ਰਹਿਣੜੀਏ, ਤੂੰ ਹੋਰ ਸਮਾਂ ਥੋੜ੍ਹਾ ਜਿਹਾ ਵਧਾ, ਜਿਹੜਾ ਮੇਰਾ ਪਰਮੇਸ਼ਵਰ ਦੇ ਨਾਲ ਪ੍ਰੇਮ ਲੱਗਾ ਨਾ, ਉਹ ਸੁੱਖ ਕਿਤੇ ਮੇਰੀ ਜ਼ਿੰਦਗੀ ਵਿੱਚ ਬਣਿਆ ਰਹੇ, ਇਹ ਰਾਤ ਮੁੱਕਣ 'ਤੇ ਹੀ ਨਾ ਆਵੇ ਜਿਹੜੀ ਪਰਮੇਸ਼ਵਰ ਦੀ ਯਾਦ ਵਿੱਚ ਬਤੀਤ ਹੋ ਰਹੀ ਹੈ। ਇਹ ਭਾਵਨਾ ਨੂੰ ਪ੍ਰਗਟ ਕੀਤਾ ਗਿਆ, ਨਾ ਰਾਤ ਵਧਣੀ ਹੈ ਕਿਉਂਕਿ ਸਮਾਂ ਤਾਂ ਉਹਦੇ ਹੁਕਮ ਵਿੱਚ ਚੱਲ ਰਿਹਾ। ਚਾਰ ਪਹਿਰ ਦਿਨ ਅਤੇ ਚਾਰ ਪਹਿਰ ਰਾਤ, ਇਹ ਸਮਾਂ ਨਾ ਵਧਣਾ ਨਾ ਘਟਣਾ। 24 ਘੰਟੇ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਦਿਨ ਰਾਤ ਦਾ, ਉਹ ਆਪਣੇ ਮੁਤਾਬਕ ਉਹਨੇ ਚੱਲਦੇ ਰਹਿਣਾ। ਇਹ ਅੰਦਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਮੇਰਾ ਅੰਦਰ ਇਹ ਚਿੱਤ ਕਰਦਾ, ਮੇਰਾ ਦਿਲ ਕਰਦਾ ਕਿ ਇਹ ਜਿਹੜੀ ਰਾਤ ਜਿਹਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਲੱਗਾ ਹੈ, ਇਹ ਵੱਧ ਜਾਏ, ਘਟੇ ਨਾ, ਮੁੱਕੇ ਨਾ। ਰਾਤ ਹੁੰਦੀ ਹੈ ਕਾਲੀ, ਇਹ ਸਾਡਾ ਜਿਹੜਾ ਜੋਬਨ ਹੈ, ਜਿਸ ਜੋਬਨ ਦੇ ਵਿੱਚ ਸਾਡੇ ਇਹ ਕੇਸ ਕਾਲੇ ਹੁੰਦੇ ਆ, ਬੁਢੇਪੇ ਵਿੱਚ ਜਾ ਕੇ ਇਹ ਕੇਸ ਚਿੱਟੇ ਹੋ ਜਾਂਦੇ ਆ, ਉਹਨੂੰ ਦਿਨ ਦੇ ਨਾਲ ਉਹਦੀ ਤੁਲਨਾ ਕੀਤੀ, ਦਿਨ ਚਿੱਟਾ ਹੁੰਦਾ। ਇਹ ਜਿਹੜੀ ਜਵਾਨੀ, ਇਹ ਜਿਹੜਾ ਜੋਬਨ ਹੈ, ਇਹ ਪਰਮੇਸ਼ਵਰ ਦੇ ਨਾਮ ਦਾ ਜਾਗ ਅੰਦਰ ਲੱਗ ਗਿਆ, ਪ੍ਰੇਮ ਲੱਗ ਗਿਆ, ਹੁਣ ਇਹ ਜੋਬਨ ਜਾਏ ਹੀ ਨਾ, ਥੋੜ੍ਹਾ ਹੋਰ ਵੱਧ ਜਾਏ। ਕਈ ਐਸੇ ਸਾਡੇ ਜਵਾਨੀ ਦੇ ਵਿੱਚ ਧੀਆਂ ਪੁੱਤ ਨੇ ਜਿਨ੍ਹਾਂ ਨੂੰ ਵਾਕਈ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗਾ ਹੈ, ਜਿਹੜੇ ਪ੍ਰੇਮ ਰਸ ਵਿੱਚ ਹਰ ਵੇਲੇ ਭਿੱਜੇ ਰਹਿੰਦੇ ਆ। ਔਰ ਕਈ ਐਸੇ ਧੀਆਂ ਪੁੱਤਰ ਜਵਾਨੀ ਵਿੱਚ ਜਿਹੜੇ ਨਾਮ ਰਸ ਛੱਡ ਕੇ ਨਸ਼ੇ ਵਾਲੇ ਰਸ ਵਿੱਚ ਧੁੱਤ ਰਹਿੰਦੇ ਆ। ਇੱਕ ਆਪਣੇ ਜੋਬਨ ਨੂੰ ਸਵਾਰ ਰਿਹਾ, ਇੱਕ ਆਪਣੇ ਜੋਬਨ ਨੂੰ ਵਿਗਾੜ ਰਿਹਾ। ਰਸ ਰਸ ਦਾ ਫਰਕ ਹੈ, ਇੱਕ ਵਿਕਾਰੀ ਰਸ ਹੈ ਅਤੇ ਇੱਕ ਨਾਮ ਦਾ ਰਸ ਹੈ। ਵਿਕਾਰਾਂ ਦੇ ਰਸ ਵਿੱਚ ਪੈ ਕੇ ਜਵਾਨੀ ਖੋਖਲੀ ਹੋ ਰਹੀ ਹੈ, ਨਾਮ ਰਸ ਦੇ ਨਾਲ ਇਹ ਜੋਬਨ ਸਫਲਾ ਹੋ ਰਿਹਾ ਹੈ। ਦੋ ਅਰਥ ਇਹਦੇ ਆਪਾਂ ਲੈ ਕੇ ਚੱਲਣੇ ਹੈ, ਇੱਕ ਜੋਬਨ ਹੈ ਜਦੋਂ ਇਹ ਕੇਸ ਕਾਲੇ ਨੇ, ਇਹ ਸਮਾਂ ਵੱਧ ਜਾਏ, ਇਹ ਸਮਾਂ ਮੁੱਕੇ ਹੀ ਨਾ ਜੋਬਨ ਵਾਲਾ, ਕਿਉਂਕਿ ਪਿਆਰੇ ਦੇ ਨਾਲ ਪ੍ਰੇਮ ਲੱਗ ਗਿਆ। ਔਰ ਇੱਕ ਜਿਹੜਾ ਸਮਾਂ ਦਿਨ ਰਾਤ ਦਾ ਹੈ, ਉਹ ਰਾਤ ਦਾ ਸਮਾਂ ਵੀ ਵੱਧ ਜਾਏ। ਹੁਣ ਪੰਗਤੀ ਨੂੰ ਧਿਆਨ ਲਾ ਕੇ ਸੁਣਿਓ, ਵੱਧ ਸੁੱਖ ਰਹਿਣੜੀਏ, ਹੇ ਰਹਿਣੜੀਏ, ਇਹ ਰਹਿਣੜੀਏ ਜਿਹੜਾ ੜੀਏ ਹੈ ਨਾ, ਇਹ ਬੜਾ ਪਿਆਰ ਵਾਲਾ ਹੈ। ਰਹਿਣ ਦਾ ਅਰਥ ਹੁੰਦਾ ਰਾਤ। ਹੇ ਪਿਆਰ ਵਾਲੀਏ ਰਾਤੜੀਏ, ਤੂੰ ਬੜਾ ਸੁੱਖ ਮੈਨੂੰ ਦੇ ਰਹੀ ਹੈ,
ਵੱਧ ਇਹ ਹੁਣ ਮੁੱਕ ਘਟੇ ਨਾ ਸਮਾਂ, ਇਹ ਰਾਤ ਮੁੱਕੇ ਨਾ। ਕਿਉਂ? ਪ੍ਰੀਏ ਪ੍ਰੇਮ ਲੱਗਾ, ਕਿਉਂਕਿ ਪ੍ਰੇਮ ਪਿਆਰੇ ਦੇ ਨਾਲ ਲੱਗ ਗਿਆ। ਪਹਿਲਾਂ ਪ੍ਰੇਮ ਸੰਸਾਰ ਦੇ ਨਾਲ ਸੀ, ਦੁਨੀਆਂ ਨਾਲ ਸੀ, ਪਦਾਰਥਾਂ ਦੇ ਨਾਲ ਸੀ, ਪਰ ਹੁਣ ਇਹ ਪ੍ਰੇਮ ਲੱਗਾ ਤੇ ਪਿਆਰੇ ਦੇ ਨਾਲ ਲੱਗਾ, ਪਰਮੇਸ਼ਵਰ ਦੇ ਨਾਲ। ਜਦੋਂ ਦੁਨੀਆਂ ਦੀ ਅਸਲੀਅਤ ਸਮਝ ਦੇ ਵਿੱਚ ਆ ਗਈ ਕਿ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ, ਫਿਰ ਉਹ ਪ੍ਰੇਮ ਪਰਮੇਸ਼ਵਰ ਦੇ ਨਾਲ ਪੈ ਗਿਆ। ਜਦੋਂ ਪਿਆਰੇ ਦੇ ਨਾਲ ਪ੍ਰੇਮ ਲੱਗਾ, ਹੁਣ ਜਿਹੜੀ ਜ਼ਿੰਦਗੀ ਦੀ ਰਾਤ ਹੈ, ਕਿਉਂਕਿ ਇਹ ਜ਼ਿੰਦਗੀ ਵੀ ਇੱਕ ਰਾਤ ਦੀ ਤਰ੍ਹਾਂ, ਮਹਾਰਾਜ ਕਹਿੰਦੇ ਦੇਖ ਕਿਤੇ ਤੇਰੀ ਜ਼ਿੰਦਗੀ ਦੀ ਰਾਤ ਮੁੱਕ ਨਾ ਜਾਏ। ਇਹ ਜ਼ਿੰਦਗੀ ਦੀ ਰਾਤ ਖਾਲੀ ਨਾ ਚਲੀ ਜਾਏ, ਤੂੰ ਪਰਮੇਸ਼ਵਰ ਦੇ ਪ੍ਰੇਮ ਵਿੱਚ, ਉਹਦੇ ਨਾਮ ਰੰਗ ਵਿੱਚ ਜੁੜ, ਨਾਮ ਰੰਗ ਵਿੱਚ ਲੱਗ। ਤੋ ਜਿਹਦੇ ਅੰਦਰ ਇਹ ਰੰਗ ਲੱਗਾ, ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ, ਵੱਧ ਵੱਧ ਮੈਨੇ ਵਧਣਾ। ਸੁਖ ਰਹਿਣੜੀਏ ਹੇ ਮੇਰੀ ਜ਼ਿੰਦਗੀ ਦੀ ਰਾਤੇ, ਤੂੰ ਸੁੱਖ ਵਾਲੀ, ਪਹਿਲੇ ਦੁੱਖਦਾਈ ਲੱਗਦੀ ਸੀ, ਹੁਣ ਸੁੱਖਦਾਈ ਹੈ, ਸੁੱਖ ਵਾਲੀ ਰਹਿਣੜੀਏ ਰਾਤੜੀਏ, ਪ੍ਰੀਏ ਪ੍ਰੇਮ ਲੱਗਾ, ਪਿਆਰੇ ਦੇ ਪ੍ਰਤੀ ਹੁਣ ਮਨ ਵਿੱਚ ਪ੍ਰੇਮ ਲੱਗਾ ਹੈ, ਇਸ ਲਈ ਵੱਧ ਇਹ ਜ਼ਿੰਦਗੀ ਦੀ ਰਾਤ ਕਿਤੇ ਘਟੇ ਨਾ, ਮੁੱਕੇ ਨਾ। ਇਹ ਭਾਵਨਾ ਨੂੰ ਪ੍ਰਗਟ ਕੀਤਾ, ਰਾਤ ਤਾਂ ਮੁੱਕ ਰਹੀ ਹੈ, ਉਹ ਤਾਂ ਘੱਟ ਹੀ ਰਹੀ ਹੈ, ਉਹਦਾ ਪਲ ਪਲ ਛਿੰਨ ਛਿੰਨ ਕਰਕੇ ਇਹ ਸਮਾਂ ਘੱਟ ਰਿਹਾ ਹੈ ਜ਼ਿੰਦਗੀ ਦੀ ਰਾਤ ਦਾ। ਇਹ ਅੰਦਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ, ਕਦੋਂ? ਜਦੋਂ ਪ੍ਰੀਏ ਪ੍ਰੇਮ ਲੱਗਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ

ਹੁਣ ਘਟਣਾ ਕਿਵੇਂ ਆ ਅਤੇ ਵਧਣਾ ਕਿਵੇਂ ਆ, ਇਹ ਦੋ ਗੱਲਾਂ ਧਿਆਨ 'ਚ ਰੱਖਿਓ। ਜਿਹੜਾ ਸਮਾਂ ਜ਼ਿੰਦਗੀ ਦੀ ਰਾਤ ਦਾ ਹੈ ਉਹ ਵਧੇ, ਉਹ ਘਟੇ ਨਾ। ਅਤੇ ਜਿਹੜਾ ਦੁੱਖ ਸੀ ਜਦੋਂ ਨੀਂਦ ਆ ਗਈ, ਸ਼ਿਆਮ ਸੁੰਦਰ ਤਜ, ਨੀਂਦ ਕਿਉਂ ਆਈ? ਪਿਆਰੇ ਨੂੰ ਭੁਲਾ ਕੇ, ਪਰਮੇਸ਼ਵਰ ਨੂੰ ਭੁਲਾ ਕੇ ਜਿਹੜੀ ਨੀਂਦ ਆ ਗਈ, ਉਹ ਨੀਂਦ ਨੇ ਦੁੱਖ ਬੜਾ ਦਿੱਤਾ। ਬੜੇ ਭਿਆਨਕ ਅਤੇ ਡਰਾਵਣੇ ਸੁਪਨੇ ਖਿਆਲ ਉਹਦੇ ਵਿੱਚ ਚੱਲਦੇ ਨੇ, ਉਹਨੇ ਬੜੇ ਤਰ੍ਹਾਂ ਦੇ ਦੁੱਖ ਦੇਣਾ ਕੀਤੇ। ਇਸ ਲਈ ਘੱਟ ਦੁੱਖ ਨੀਂਦੜੀਏ, ਹੇ ਮੇਰੀ ਨੀਂਦੇ ਤੂੰ ਘੱਟ ਜਾ, ਤੇਰਾ ਵਧਣਾ ਨਹੀਂ ਜ਼ਰੂਰੀ, ਤੂੰ ਘੱਟ। ਕਿਉਂਕਿ ਜੇ ਤੂੰ ਵੱਧ ਗਈ ਫਿਰ ਪਿਆਰੇ ਨਾਲ ਪ੍ਰੇਮ ਨਹੀਂ ਬਣਨਾ, ਕਿਉਂਕਿ ਫਿਰ ਨੀਂਦ ਹੀ ਆ ਗਈ। ਇਸ ਲਈ ਤੂੰ ਘੱਟ ਜਾ। ਅਤੇ ਸਿਆਣੇ ਕਹਿੰਦੇ ਆ, ਸਾਡੇ ਬਜ਼ੁਰਗ ਕਹਿੰਦੇ ਆ ਕਿ ਇਹ ਸਾਡੇ ਹੱਥ ਵੱਸ ਹੈ, ਤੁਸੀਂ ਜਿੰਨੀ ਮਰਜ਼ੀ ਨੀਂਦ ਵਧਾ ਲਓ, ਜਿੰਨੀ ਮਰਜ਼ੀ ਭੁੱਖ ਵਧਾ ਲਓ, ਇਹ ਤੁਹਾਡੇ ਹੱਥ ਵੱਸ ਹੈ। ਜੇ ਤੁਹਾਡਾ ਮਾਇੰਡ, ਤੁਹਾਡਾ ਮਨ ਇਸ ਤਰ੍ਹਾਂ ਦਾ ਹੋ ਜਾਏ ਨਾ, ਤਾਂ ਜਿੰਨੀ ਮਰਜ਼ੀ ਨੀਂਦ ਵਧਾਈ ਜਾਓ, ਜਿੰਨਾ ਮਰਜ਼ੀ ਭੁੱਖ ਵਧਾਈ ਜਾਓ, ਵਧੀ ਜਾਏਗੀ, ਵਧੀ ਜਾਏਗੀ। ਅਤੇ ਜੇ ਤੁਸੀਂ ਆਪਣੇ ਮਾਇੰਡ ਨੂੰ, ਆਪਣੇ ਮਨ ਨੂੰ ਇਸ ਤਰ੍ਹਾਂ ਸੈੱਟ ਕਰ ਲਓ, ਫਿਰ ਇਹਨੂੰ ਘਟਾਉਣਾ ਹੈ ਤਾਂ ਭੁੱਖ ਵੀ ਘਟੇਗੀ, ਨੀਂਦ ਵੀ ਘਟੇਗੀ। ਇਹ ਸਾਡੇ ਵੱਸ ਹੈ, ਪਰਮਾਤਮਾ ਨੇ ਸਾਨੂੰ ਇੰਨੀ ਸੋਝੀ ਦਿੱਤੀ ਹੋਈ ਹੈ, ਇਹਨੂੰ ਘਟਾ ਵੀ ਸਕਦੇ ਹਾਂ ਅਤੇ ਵਧਾ ਵੀ ਸਕਦੇ ਹਾਂ। ਜਿੰਨੀ ਨੀਂਦ ਅਸੀਂ ਘਟਾਵਾਂਗੇ ਘੱਟ ਜਾਏਗੀ, ਜਿੰਨੀ ਭੁੱਖ ਘਟਾਵਾਂਗੇ ਘੱਟ ਜਾਏਗੀ, ਜਿੰਨੀ ਵਧਾਵਾਂਗੇ ਵੱਧ ਜਾਏਗੀ। ਇਹ ਸਰੀਰ ਦੀ ਅਵਸਥਾ ਹੈ, ਪਰ ਇੱਕ ਨੀਂਦ ਹੈ ਸਾਡੇ ਮਨ ਦੀ, ਇੱਕ ਭੁੱਖ ਹੈ ਸਾਡੇ ਮਨ ਦੀ। ਇਹ ਤਾਂ ਤਨ ਦੀ ਗੱਲ ਹੈ ਨਾ, ਤਨ 'ਤੇ ਕੰਟਰੋਲ ਕੀਤਾ ਜਾ ਸਕਦਾ, ਮਨ 'ਤੇ ਕੰਟਰੋਲ ਕਿੱਦਾਂ ਹੋਏਗਾ? ਉਹ ਗੁਰੂ ਕਿਰਪਾ ਨਾਲ। ਇਸ ਵਾਸਤੇ ਹੇ ਨਿੰਦੜੀਏ, ਇਹ ਜਿਹੜੀ ਨੀਂਦ ਆਉਂਦੀ ਹੈ ਨਾ ਘੱਟ, ਕਿਉਂਕਿ ਤੂੰ ਦੁੱਖ ਬੜਾ ਦਿੱਤਾ। ਜਦੋਂ ਤੂੰ ਗੂੜੀ ਨੀਂਦ ਆਉਂਦੀ ਹੈ, ਪਰਮੇਸ਼ਵਰ ਨਾਲੋਂ ਸੁਰਤ ਟੁੱਟ ਜਾਂਦੀ ਹੈ, ਖਿਆਲ ਦੁਨੀਆ ਵੱਲ ਚਲਾ ਜਾਂਦਾ, ਉਹ ਦੁੱਖ ਹੈ। ਇਸ ਲਈ ਵੱਧ ਸੁੱਖ ਰਹਿਣੜੀਏ, ਪ੍ਰਿਯ ਪ੍ਰੇਮ ਲੱਗਾ, ਦੁੱਖ ਘੱਟ ਘੱਟ ਦੁੱਖ ਨੀਂਦੜੀਏ, ਪਰਸੋਂ ਸਦਾ ਪਗਾ, ਮੈਂ ਆਪਣੇ ਪਿਆਰੇ ਦੇ ਚਰਨ ਹਰ ਵੇਲੇ ਪਰਸਦੀ ਰਵਾਂ। ਇਹ ਜੀਵ ਇਸਤਰੀ ਕਹਿ ਰਹੀ ਅੰਦਰ ਦੀ, ਮੈਂ ਆਪਣੇ ਪਿਆਰੇ ਦੇ ਚਰਨਾਂ ਨੂੰ ਪਰਸਦੀ ਰਵਾਂ, ਹਰ ਵੇਲੇ ਚਰਨਾਂ ਵਿੱਚ ਜੁੜੀ ਰਵਾਂ। ਕਿਉਂਕਿ ਜੇ ਨੀਂਦ ਹੀ ਆ ਗਈ ਫਿਰ ਚਰਨਾਂ ਨੂੰ ਥੋੜ੍ਹਾ ਪਰਸਿਆ ਜਾਣਾ, ਫਿਰ ਸੇਵਾ ਥੋੜ੍ਹੀ ਹੋਣੀ ਹੈ। ਹੁਣ ਕਿਸੇ ਨੂੰ ਤੁਸੀਂ ਕਹੋ ਵੀ ਆਹ ਸੇਵਾ ਕਰ, ਉਹ ਸੇਵਾ ਕਰਨ ਜਦੋਂ ਜਾਏ ਤਾਂ ਜਾ ਕੇ 2-4 ਮਿੰਟ ਬਾਅਦ ਸੌਂ ਹੀ ਜਾਏ, ਨੀਂਦ ਹੀ ਆ ਜਾਏ, ਅਤੇ ਕੀ ਸੇਵਾ ਹੋ ਜਾਏਗੀ? ਸੁੱਤੇ ਪਿਆਂ ਤਾਂ ਸੇਵਾ ਨਹੀਂ ਹੋਣੀ, ਸੁੱਤੇ ਪਿਆਂ ਸਿਮਰਨ ਵੀ ਨਹੀਂ ਹੋਣਾ। ਇਸ ਲਈ ਜੇ ਇਹ ਨੀਂਦੜੀਏ ਤੂੰ ਆ ਗਈ ਤਾਂ ਮੈਂ ਪਿਆਰੇ ਦੇ ਚਰਨ ਕਿੱਦਾਂ ਪਰਸਾਂ? ਇਸ ਲਈ ਤੂੰ ਘੱਟ, ਤੇਰਾ ਘਟਣਾ ਜ਼ਰੂਰੀ ਹੈ। ਜਿੰਨਾ ਤੂੰ ਘਟੇਂਗੀ ਓਨਾ ਮੇਰਾ ਦੁੱਖ ਦੂਰ ਹੋਏਗਾ ਅਤੇ ਸੁੱਖ ਵਧੇਗਾ, ਕਿਉਂਕਿ ਪਿਆਰੇ ਦੇ ਚਰਨਾਂ ਵਿੱਚ ਸੁੱਖ ਹੈ, ਪਿਆਰੇ ਦੇ ਚਰਨਾਂ ਵਿੱਚ ਦੁੱਖ ਨਹੀਂ ਹੈ। ਫਿਰ ਰਿਪੀਟ ਕਰਦੇ ਹਾਂ ਕਿਉਂਕਿ ਗੱਲ ਸਮਝਣੀ ਜ਼ਰੂਰੀ ਹੈ। ਪੜ੍ਹਨ ਨੂੰ ਤਾਂ ਆਪਾਂ 5-2-4 ਮਿੰਟਾਂ 'ਚ ਪੜ੍ਹ ਲਾਂਗੇ, ਗੱਲ ਤਾਂ ਸਮਝਣ ਦੀ ਹੈ ਵੀ ਕਿਸ ਭਾਵਨਾ ਨੂੰ ਪ੍ਰਗਟ ਕੀਤਾ ਗਿਆ, ਔਰ ਇਹ ਭਾਵਨਾ ਮੇਰੇ ਅੰਦਰ ਬਣੀ ਆ ਕਿ ਨਹੀਂ ਬਣੀ, ਇਹ ਦੇਖਣਾ ਹੈ ਕਿ ਮੇਰੇ ਅੰਦਰ ਆਹ ਭਾਵਨਾ ਬਣੀ ਆ ਹਜੇ ਕਿ ਨਹੀਂ ਬਣੀ। ਪਹਿਲੇ ਤਾਂ ਇਹ ਦੇਖੋ ਵੀ ਪ੍ਰਿਯ ਪ੍ਰੇਮ ਲੱਗਾ, ਪਹਿਲੇ ਤਾਂ ਇਹ ਦੇਖੋ ਵੀ ਪਿਆਰੇ ਦੇ ਪ੍ਰਤੀ ਪ੍ਰੇਮ ਲੱਗ ਗਿਆ ਅੰਦਰ, ਪਿਆਰੇ ਦੇ ਪ੍ਰਤੀ ਪ੍ਰੇਮ ਅੰਦਰ ਪੈਦਾ ਹੋ ਗਿਆ, ਅਤੇ ਮਨ 'ਚ ਇਹ ਅੰਦਰ ਫੁਰਨਾ ਬਣਦਾ ਵੀ ਮੈਂ ਨੀਂਦ ਘਟਾਉਣੀ ਹੈ, ਮੈਂ ਭੁੱਖ ਆਪਣੀ ਘਟਾਉਣੀ ਹੈ, ਕਿਉਂਕਿ ਜਿੰਨੀ ਭੁੱਖ ਵਧੇਗੀ ਓਨੀ ਨੀਂਦ ਵਧੇਗੀ। ਕਹਿੰਦੇ ਨਾ, ਜਿੰਨਾ ਰੱਜ ਕੇ ਭਰ ਕੇ ਖਾਓਗੇ ਓਨਾ ਘੂਕ ਸੁੱਤੇ ਵੀ ਰਹੋਗੇ। ਗੁਰਮੁਖ ਦੀ ਨਿਸ਼ਾਨੀ ਕੀ ਹੈ? ਥੋੜ੍ਹਾ ਖਾਣਾ, ਥੋੜ੍ਹਾ
ਸੌਣਾ, ਥੋੜ੍ਹਾ ਬੋਲਣਾ। ਇਸ ਵਾਸਤੇ ਵੱਧ ਸੁੱਖ ਰੈਨੜੀਏ ਪ੍ਰਿਯੇ ਪ੍ਰੇਮ ਲੱਗਾ, ਘੱਟ ਦੁੱਖ ਨੀਂਦੜੀਏ ਪਰਸੋਂ ਸਦਾ ਪਗਾ। ਪਰਸੋਂ ਪਰਸਣਾ, ਉਹਦੇ ਚਰਨਾਂ ਨੂੰ ਛੂਹਣਾ, ਉਹਦੇ ਚਰਨਾਂ 'ਚ ਜੁੜਨਾ। ਸਦਾ ਪਗਾ, ਪਗਾ ਮਤਲਬ ਪੈਰ, ਚਰਨ। ਮੈਂ ਆਪਣੇ ਪਿਆਰੇ ਦੇ ਚਰਨਾਂ ਨੂੰ ਹਰ ਵੇਲੇ ਪਰਸਦੀ ਰਹਿਣਾ ਚਾਹੁੰਦੀ ਹਾਂ, ਜੀਵ ਇਸਤਰੀ ਆਤਮਾ। ਇਸ ਲਈ ਇਹ ਨੀਂਦੜੀਏ ਤੂੰ ਘੱਟ ਜਾ, ਤੇਰਾ ਵਧਣਾ ਮੇਰੇ ਲਈ ਦੁੱਖ ਵਧਾਉਣ ਵਾਸਤੇ ਹੈ, ਇਸ ਲਈ ਤੇਰਾ ਘਟਣਾ ਮੇਰਾ ਸੁੱਖ ਵਧੇਗਾ। ਤੂੰ ਘੱਟ ਅਤੇ ਜਿਹੜੀ ਰਾਤ ਹੈ ਰਹਿਣ ਜ਼ਿੰਦਗੀ ਦੀ, ਇਹ ਵਧੇ, ਕਿਉਂਕਿ ਪਿਆਰੇ ਦੇ ਪ੍ਰੇਮ ਵਿੱਚ ਸੁੱਖ ਬੜਾ ਹੈ। ਗੁਰੂ ਅਰ

ਹੁਣ ਗੱਲ ਕਲੀਅਰ ਹੋ ਗਈ। ਮੈਂ ਆਪਣੇ ਪਿਆਰੇ ਦੀ ਬੈਰਾਗਣ ਹੋਈ ਪਈ ਹਾਂ, ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਜੁੜਨ ਦੀ ਤੜਪ ਮੇਰੇ ਅੰਦਰ ਲੱਗੀ ਹੋਈ ਹੈ। ਮੈਂ ਬਣਜਾਰਨ ਵੀ ਹਾਂ ਅਤੇ ਮੈਂ ਬੈਰਾਗਣ ਵੀ ਹਾਂ। ਮੈਂ ਬਣਜਾਰਨ ਰਾਮ ਕੀ, ਮੈਂ ਬੈਰਾਗਣ ਵੀ ਉਹਦੀ ਹੋਈ ਹਾਂ, ਮੈਂ ਦਾਸੀ ਵੀ ਉਹਦੀ ਹਾਂ ਪਿਆਰੇ ਦੀ। ਇਸ ਵਾਸਤੇ ਨਾਮ ਰਸ ਬੈਰਾਗਨੀ, ਇਹ ਜਿਹੜਾ ਨਾਮ ਦਾ ਰਸ ਮਿਲਿਆ ਹੈ, ਫਿਰ ਸਮਝ ਲਿਓ ਨਾਮ ਰਸ ਕਦੋਂ ਬਣਿਆ, ਜਦੋਂ ਪ੍ਰਿਯ ਪ੍ਰੇਮ ਲੱਗਾ। ਪ੍ਰੇਮ ਤੋਂ ਬਿਨਾਂ ਰਸ ਨਹੀਂ ਹੈ। ਜਿੰਨਾ ਚਿਰ ਅੰਦਰ ਪ੍ਰੇਮ ਨਹੀਂ ਲੱਗੇਗਾ ਉਨਾ ਚਿਰ ਰਸ ਨਹੀਂ ਬਣੇਗਾ। ਜਿੰਨਾ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ, ਪ੍ਰੇਮ ਤੋਂ ਹੀ ਅਗਲੀ ਖੇਡ ਬਣਨੀ ਹੈ। ਜਦੋਂ ਪ੍ਰਿਯੇ ਨਾਲ ਪਿਆਰੇ ਨਾਲ ਪ੍ਰੇਮ ਲੱਗਾ, ਫਿਰ ਨਾਮ ਰਸ ਮਿਲ ਗਿਆ ਮੈਨੂੰ। ਜਦੋਂ ਮੈਨੂੰ ਨਾਮ ਰਸ ਮਿਲਿਆ, ਮੈਂ ਬੈਰਾਗਨ ਹੋ ਗਈ, ਮੈਂ ਉਸ ਪਿਆਰੇ ਦੀ ਬੈਰਾਗਨ ਹੋ ਗਈ। ਅਤੇ ਜਦੋਂ ਮੈਂ ਬੈਰਾਗਨ ਹੋ ਗਈ, ਹੁਣ ਪੱਗ ਤੂੰ ਧੂਰ ਬੰਛੋ ਸਦਾ ਜਾਚੋ, ਮੈਂ ਹੁਣ ਹਰ ਵੇਲੇ ਹਰ ਸਮੇਂ ਹਰ ਟਾਈਮ ਇੱਕੋ ਹੀ ਅਰਦਾਸ ਕਰਦੀ ਹਾਂ ਕਿ ਪਿਆਰੇ ਤੇਰੇ ਚਰਨਾਂ ਦੀ ਧੂੜ ਮੈਨੂੰ ਮਿਲਦੀ ਰਵੇ। ਮੈਂ ਹੁਣ ਹੋਰ ਕੁਛ ਨਹੀਂ ਮੰਗਦੀ। ਜਾਚੋਂ, ਜਾਚੋਂ ਮਤਲਬ ਜਾਚਣਾ, ਮੰਗਣਾ। ਮੈਂ ਹੁਣ ਕੁਛ ਹੋਰ ਨਹੀਂ ਮੰਗਦੀ, ਮੈਂ ਸਿਰਫ਼ ਮੰਗਦੀ ਹਾਂ ਮੈਨੂੰ ਮੇਰੇ ਪਿਆਰੇ ਦੇ ਚਰਨਾਂ ਦੀ ਧੂੜ ਮਿਲਦੀ ਰਵੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੁਣ ਮੈਂ ਕੁਛ ਹੋਰ ਨਹੀਂ ਮੰਗਣਾ। ਜਦੋਂ ਦਾ ਨਾਮ ਰਸ ਅੰਦਰ ਬਣਿਆ, ਬੈਰਾਗਣ ਹੋ ਗਈ, ਹੁਣ ਮੈਂ ਇੱਕੋ ਹੀ ਮੰਗ ਮੰਗਦੀ ਹਾਂ, ਪੱਗ ਧੂਰ ਬੰਛੋ, ਮੈਂ ਤੇਰੇ ਚਰਨਾਂ ਦੀ ਧੂੜੀ ਮੰਗਦੀ ਹਾਂ। ਸਦਾ ਜਾਚੋ, ਔਰ ਸਦਾ ਇੱਕੋ ਹੀ ਮੇਰੀ ਜਾਚਣਾ ਹੈ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਨੂੰ ਸਿਰਫ਼ ਤੇਰੇ ਚਰਨਾਂ ਦੀ ਧੂੜ ਚਾਹੀਦੀ ਹੈ, ਤੇਰੀ ਸੰਗਤ ਚਾਹੀਦੀ ਹੈ, ਔਰ ਹਰ ਵੇਲੇ ਤੁਹਾਡੇ ਚਰਨਾਂ ਨੂੰ ਪਰਸਦੇ ਰਵਾਂ। ਇਹ ਮੇਰੀ ਬੈਰਾਗਣ ਦੀ ਅੰਦਰ ਦੀ ਅਵਸਥਾ ਹੈ। ਇਹ ਤਾਂ ਹੋਇਆ ਜਦੋਂ ਪ੍ਰਿਯ ਪ੍ਰੇਮ ਲੱਗਾ। ਗੁਰੂ ਸਾਹਿਬ ਜੀ

0: ਅਗਨੀ
1: ਹੁਣ ਪੁੱਛਿਆ ਪਿਆਰੇ ਦੇ ਪ੍ਰੇਮ ਵਿੱਚ ਕਿਵੇਂ ਰੰਗਣਾ ਕੀਤਾ, ਕੀ ਕੀਤਾ ਕਿ ਪਿਆਰੇ ਪ੍ਰਿਯੇ ਪ੍ਰੇਮ ਲੱਗਾ। ਅਸੀਂ ਪੂਰੇ ਸ਼ਬਦ ਵਿੱਚ ਇਸ ਪੰਗਤੀ ਨੂੰ ਨਾਲ ਲੈ ਕੇ ਚੱਲਣਾ ਤਾਂ ਹਰ ਇੱਕ ਪੰਗਤੀ ਦਾ ਅਰਥ ਸੌਖਾ ਹੋ ਜਾਏਗਾ। ਪ੍ਰਿਯੇ ਪ੍ਰੇਮ ਲੱਗਾ ਇਹ ਪਹਿਲੀ ਪੰਗਤੀ ਹੈ ਔਰ ਸਾਰੇ ਸ਼ਬਦ ਵਿੱਚ ਇਹਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਸਾਰੇ ਅਰਥ ਇਹਨੇ ਹੀ ਕਲੀਅਰ ਕਰਨੇ ਆ। ਪਿਆਰੇ ਦਾ ਪ੍ਰੇਮ ਜਾਗ ਜਦੋਂ ਅੰਦਰ ਲੱਗਾ ਫਿਰ ਮੇਰੇ ਅੰਦਰ ਜਿਹੜੀ ਦੁਰ ਮੱਤ ਭੈੜੀ ਮੱਤ ਸੀ ਉਹ ਤਿਆਗ ਦਿੱਤੀ। ਭੈੜੀ ਮੱਤ ਨੂੰ ਜਦੋਂ ਮੈਂ ਤਿਆਗਿਆ ਫਿਰ ਉਹਦੇ ਰੰਗ ਵਿੱਚ ਰੰਗਣਾ ਕੀਤਾ ਕਿਉਂਕਿ ਭੈੜੀ ਮੱਤ ਨੇ ਪਿਆਰੇ ਦੇ ਰੰਗ ਵਿੱਚ ਰੰਗਣ ਹੀ ਨਹੀਂ ਦਿੱਤਾ। ਜਿਹੜੀ ਦੁਰਮਤ ਸੀ ਨਾ ਦੁਰਮਤ ਇਹਨੇ ਤਾਂ ਉਹਦੇ ਤੋਂ ਦੂਰ ਕਰ ਦਿੱਤਾ ਭੈੜੀ ਮੱਤ ਨੇ, ਕਿਉਂਕਿ ਇਹਦੇ ਵਿੱਚ ਪਾਪ ਭਰਿਆ ਪਿਆ ਸੀ। ਭਰੀਏ ਮੱਤ ਪਾਪਾਂਗੇ ਸੰਗ, ਇਹ ਪਾਪ ਨਾਲ ਭਰੀ ਪਈ ਸੀ ਮੱਤ। ਇਹਨੇ ਪਿਆਰੇ ਨਾਲ ਪ੍ਰੇਮ ਜਿਹੜਾ ਸੀ ਉਹ ਪੈਣ ਹੀ ਨਹੀਂ ਦਿੱਤਾ, ਲੱਗਣ ਹੀ ਨਹੀਂ ਦਿੱਤਾ। ਹਾਂ ਜਦੋਂ ਮੈਨੂੰ ਗੁਰੂ ਦੀ ਮੱਤ ਮਿਲ ਗਈ ਅਤੇ ਗੁਰੂ ਦੀ ਮੱਤ ਨੇ ਫਿਰ ਮੈਨੂੰ ਸਮਝਾਇਆ, ਮੈਨੂੰ ਸਤ ਸੰਗਤ ਦਿੱਤੀ, ਜਿੱਥੇ ਆ ਕੇ ਹੁਣ ਇਹ ਦੁਰਮਤ ਜਿਹੜੀ ਸੀ ਗੁਰਮਤ ਵਿੱਚ ਬਦਲ ਗਈ। ਜਦੋਂ ਆਖਿਆ ਭਰੀਏ ਮੱਤ ਪਾਪਾਂਗੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮੱਤ ਖੋਈ। ਜਦੋਂ ਗੁਰੂ ਦੀ ਸੰਗਤ ਮਿਲ ਗਈ ਫਿਰ ਜਦੋਂ ਇਹ ਦੁਰਮਤ ਤਿਆਗਣੀ, ਜਦੋਂ ਮੈਂ ਇਹਦਾ ਇਹਨੂੰ ਤਿਆਗਣ ਵਾਲੀ ਹੋ ਗਈ, ਜਦੋਂ ਭੈੜੀ ਮੱਤ ਨੂੰ ਮੈਂ ਤਿਆਗਿਆ, ਪ੍ਰਿਯੇ ਰੰਗ ਰਾਤੀ ਸਹਿਜ ਮਾਤੀ, ਮੈਂ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੱਤੀ ਗਈ ਔਰ ਅੰਦਰ ਜਿਹੜਾ ਸੀ ਆਤਮਕ ਅਡੋਲਤਾ ਬਣ ਗਈ, ਉਹਦੇ ਵਿੱਚ ਮੈਂ ਮਸਤ ਹੋ ਗਈ। ਇਹ ਜਿਹੜੀ ਮਹਾਂ ਬਹੁਤ ਵੱਡੀ ਭੈੜੀ ਮੱਤ ਨੇ ਮੈਨੂੰ ਦੂਰ ਕੀਤਾ ਹੋਇਆ ਸੀ, ਇਹਨੂੰ ਤਿਆਗ ਕੇ ਹੀ ਪ੍ਰਿਯੇ ਪ੍ਰੇਮ ਲੱਗਾ। ਅਸੀਂ ਇੱਥੇ ਜੇ ਆਏ ਹਾਂ ਗੁਰੂ ਮਹਾਰਾਜ ਦੇ ਦਰ 'ਤੇ ਸੰਗਤ ਕਰਦੇ ਹਾਂ, ਕਥਾ ਕੀਰਤਨ ਪਾਠ ਨਾਲ ਜੁੜਦੇ ਹਾਂ, ਕਿਸ ਵਾਸਤੇ? ਤਾਂ ਕਿ ਦੁਰਮਤ ਨਾਸ਼ ਹੋ ਜਾਏ। ਇੱਥੇ ਭੈੜੀ ਮੱਤ ਨਾਸ਼ ਕਰਨ ਵਾਸਤੇ ਆਏ ਹਾਂ, ਇੱਥੇ ਭੈੜੀ ਮੱਤ ਖਤਮ ਕਰਕੇ ਗੁਰਮਤ ਗੁਰੂ ਦੀ ਮੱਤ ਲੈਣ ਵਾਸਤੇ ਆਏ ਹਾਂ। ਤਾਂ ਜਿਨ੍ਹਾਂ ਨੇ ਇਸ ਭੈੜੀ ਮੱਤ ਨੂੰ ਤਿਆਗਿਆ, ਪ੍ਰਿਯੇ ਰੰਗ ਰਾਤੀ ਸਹਿਜ ਮਾਤੀ ਮਹਾਂ ਦੁਰਮਤ ਤਿਆਗਣੀ, ਇਹ ਤਾਂ ਜਾ ਕੇ ਪ੍ਰਿਯੇ ਪ੍ਰੇਮ ਲੱਗਾ ਅਤੇ ਅੰਦਰ

ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਮੇਰੇ ਅੰਦਰੋਂ ਭੈੜੀ ਮਤ ਨੂੰ ਖਤਮ ਕਰਕੇ ਅੰਦਰ ਚੰਗੀ ਮਤ ਦਾ ਮੈਨੂੰ ਧਾਰਨੀ ਬਣਾਤਾ, ਜਾਂ ਇੱਦਾਂ ਕਹਿ ਲਈਏ ਸੌਖਾ ਹੋ ਜਾਏ, ਕੁਚੱਜੀ ਸੀ ਸੁਚੱਜੀ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਕਿਉਂ ਜੁੜਨਾ? ਔਰ ਕਿਤੇ ਇਹ ਵੀ ਸਰਚ ਕਰਕੇ ਦੇਖਿਓ, ਕੋਈ ਝੂਠ ਨਹੀਂ ਹੈ। ਅਸੀਂ ਗੁਰਬਾਣੀ ਵਿੱਚ ਜਿਹੜਾ ਪੜ੍ਹ ਰਿਹਾ ਸੁਣ ਰਿਹਾ, ਉਹ ਕਿੰਨੇ ਕੁ ਨੇ ਜਿਹੜੇ ਇਸ ਲਈ ਪੜ੍ਹ ਸੁਣ ਰਹੇ ਆ ਕਿ ਮੈਂ ਕੁਚੱਜੀ ਤੋਂ ਸੁਚੱਜੀ ਹੋਣਾ? ਬਹੁਤਾਤ ਵਿੱਚ ਕੀ ਹੈ, ਜੇ ਦੁਕਾਨ ਬਣਾਈ ਹੈ ਤਾਂ ਪਾਠ ਕਰ ਲਓ, ਘਰ ਬਣਾਇਆ ਤਾਂ ਪਾਠ ਕਰ ਲਓ, ਕੋਈ ਜੰਮ ਗਿਆ, ਕੋਈ ਮਰ ਗਿਆ, ਕੋਈ ਆ ਗਿਆ, ਕੋਈ ਗਿਆ, ਕੋਈ ਖੁਸ਼ੀ ਕੋਈ ਗਮ, ਬਸ ਇਸ ਲਈ ਪਾਠ ਕਰਾ ਦਿਓ, ਬਸ ਬਹੁਤ ਹੈ। ਕੋਈ ਦੁੱਖ ਸੁੱਖ ਵੇਲੇ ਪਾਠ ਕਰਾ ਦਿਓ, ਬਸ ਬਹੁਤ ਹੈ। ਪਰ ਗੁਰਬਾਣੀ ਸਾਨੂੰ ਦਿੱਤੀ ਕਾਹਦੇ ਵਾਸਤੇ ਹੈ? ਵਿਰਲੇ ਨੇ ਜਿਹਨਾਂ ਨੂੰ ਇਸ ਗੱਲ ਦੀ ਸਮਝ ਹੈ, ਮਾਫ਼ ਕਰਿਓ ਇਹ ਸੱਚ ਹੈ, ਵਿਰਲੇ ਨੇ ਜਿਹਨਾਂ ਨੂੰ ਇਹ ਸਮਝ ਹੈ, ਗੁਰਬਾਣੀ ਦਿੱਤੀ ਹੈ ਕੁਚੱਜੀ ਤੋਂ ਸੁਚੱਜੀ ਹੋਣ ਵਾਸਤੇ। ਗੁਰਬਾਣੀ ਦਿੱਤੀ ਹੈ ਦੁਹਾਗਣ ਤੋਂ ਸੁਹਾਗਣ ਹੋਣ ਵਾਸਤੇ। ਗੁਰਬਾਣੀ ਦਿੱਤੀ ਹੈ ਮਨਮੁੱਖ ਤੋਂ ਗੁਰਮੁੱਖ ਬਣਨ ਵਾਸਤੇ। ਹੁਣ ਕਿੰਨੇ ਆ ਜਿਹੜੇ ਇਹ ਅਭਿਆਸ ਇਸ ਲਈ ਕਰ ਰਹੇ ਆ, ਮਹਾਰਾਜ ਜੀ ਮੈਂ ਕਿਤੇ ਕੁਚੱਜੀ ਤੋਂ ਸੁਚੱਜੀ ਹੋ ਜਾਂ, ਮੈਂ ਕਿਤੇ ਗੁਰਮੁਖ ਤੋਂ ਮਨਮੁੱਖ ਤੋਂ ਗੁਰਮੁੱਖ ਹੋ ਜਾਂ, ਮੇਰੇ 'ਤੇ ਇੰਨੀ ਕਿਰਪਾ ਕਰ ਦਿਓ। ਅਤੇ ਜਿਹਨੇ ਹੋਣਾ ਕੀਤਾ, ਆਹ ਸ਼ਬਦ ਹੈ ਕੁਚੱਜੀ ਤੋਂ ਸੁਚੱਜੀ ਵਾਲਾ। ਦੋਵੇਂ ਹਿੰਟ ਮਹਾਰਾਜ ਨੇ ਬਾਣੀ ਵਿੱਚ ਦਿੱਤੇ ਹੋਏ ਆ, ਸੁਹਾਗਣ ਦੁਹਾਗਣ, ਕੁਚੱਜੀ ਸੁਚੱਜੀ। ਹੁਣ ਜਿਹੜੀ ਸੁਚੱਜੀ ਹੋ ਗਈ ਉਹ ਪਤਾ ਕੀ ਕਹਿੰਦੀ ਹੈ? ਸੁਚੱਜੀ ਕਹਿੰਦੀ ਹੈ ਵੀ ਜਦੋਂ ਮੈਂ ਗੁਰੂ ਚਰਨਾਂ ਵਿੱਚ ਆ ਕੇ ਸੰਗਤ ਕੀਤੀ ਅਤੇ ਗੁਰੂ ਪਾਤਸ਼ਾਹ ਨੇ ਮੇਰੇ ਅੰਦਰ ਭੈੜੀ ਮਤ ਨੂੰ ਖਤਮ ਕਰਕੇ ਮਨ ਵਿੱਚੋਂ ਜਨਮਾਂ ਦੀ ਮੈਲ ਨੂੰ ਧੋ ਕੇ ਸ਼ਬਦ ਨਾਲ ਲਾ ਕੇ, ਅਤੇ ਜਦੋਂ ਮੇਰੇ ਅੰਦਰ ਪਿਆਰੇ ਦਾ ਪ੍ਰੇਮ ਲਾ ਦਿੱਤਾ, ਫਿਰ ਗਹਿ ਭੁਜਾ ਲੀਨੀ, ਉਹਨੇ ਮੇਰੀ ਬਾਂਹ ਪਕੜ ਲਈ, ਪ੍ਰੇਮ ਭਿੰਨੀ, ਕਿਉਂਕਿ ਮੈਂ ਉਹਦੇ ਪ੍ਰੇਮ ਵਿੱਚ ਭਿੱਜੀ ਹੋਈ ਸੀ। ਭਿੰਨੀ ਮਤਲਬ ਭਿੱਜੀ ਹੋਈ। ਹੁਣ ਇਹ ਵੀ ਸੁਰਤ ਅੰਦਰ ਰੱਖਿਓ, ਇਹ ਆਤਮਾ ਦੀ ਗੱਲ ਹੋ ਰਹੀ ਹੈ ਅੰਦਰ, ਆਤਮਾ ਜੀਵ ਰੂਪੀ ਇਸਤਰੀ ਦੀ, ਇੱਥੇ ਕੋਈ ਵਾਸ਼ਨਾ ਨਹੀਂ ਹੈ। ਇੱਥੇ ਹੁਣ ਵਾਸ਼ਨਾ ਤੋਂ ਰਹਿਤ ਹੈ, ਇੱਥੇ ਸਿਰਫ ਇੱਕੋ ਹੀ ਭਾਵਨਾ ਹੈ, ਉਹ ਪਤੀ ਪਰਮੇਸ਼ਵਰ ਪਰਮਾਤਮਾ ਹੈ, ਔਰ ਮੈਂ ਅੰਦਰ ਜੀਵ ਇਸਤਰੀ ਉਹਦੇ ਪਿਆਰ ਦੇ ਵਿੱਚ, ਉਹਦੇ ਪ੍ਰੇਮ ਵਿੱਚ ਭਿੱਜੀ ਹਾਂ। ਪ੍ਰਿਯੈ ਰੰਗ ਰਾਤੀ ਸਹਿਜੇ ਮਾਤੀ, ਸਹਿਜ ਮਾਤੀ ਮਹਾਂ ਦੁਰਮਤ ਤਿਆਗਨੀ। ਮੇਰੇ ਅੰਦਰੋਂ ਜਿਹੜੀ ਬਹੁਤ ਵੱਡੀ ਭੈੜੀ ਮਤ ਸੀ ਉਹਦਾ ਤਿਆਗ ਕੀਤਾ, ਫਿਰ ਗਹਿ ਭੁਜਾ ਲੀਨੀ, ਪ੍ਰੇਮ ਭਿੰਨੀ, ਜਦੋਂ ਮੈਂ ਪ੍ਰੇਮ ਵਿੱਚ ਭਿੱਜੀ ਗੁਰੂ ਕਿਰਪਾ ਨਾਲ ਸਤਸੰਗ ਕਰਕੇ, ਉਹਨੇ ਮੈਨੂੰ ਬਾਂਹ ਤੋਂ ਪਕੜ ਲਿਆ। ਮਿਲਨ ਪ੍ਰੀਤਮ ਸੱਚ ਮਗਾ, ਔਰ ਮੈਨੂੰ ਉਸ ਪਿਆਰੇ ਪ੍ਰੀਤਮ ਨੇ ਆਪਣੇ ਨਾਲ ਮਿਲਾ ਲਿਆ, ਆਪਣੇ ਨਾਲ ਜੋੜ ਲਿਆ ਮੇਰੀ ਬਾਂਹ ਪਕੜ ਕੇ, ਫਿਰ ਮੈਨੂੰ ਉਹਨੇ ਕੁਰਾਹੇ ਨਹੀਂ ਪੈਣ ਦਿੱਤਾ, ਫਿਰ ਉਹਨੇ ਮੈਨੂੰ ਭਟਕਣ ਨਹੀਂ ਦਿੱਤਾ, ਉਹਨੇ ਮਾੜੀ ਸੰਗਤ ਵੱਲ ਮੈਨੂੰ ਜਾਣ ਨਹੀਂ ਦਿੱਤਾ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਆ, ਉਦੋਂ ਗੁਰੂ ਕਾ ਸਿੱਖ ਫਿਰ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ, ਅਤੇ ਜਿਹੜੇ ਵਿਕਾਰਾਂ ਵਾਲੇ ਪਾਸੇ ਜਾਂਦੇ ਆ ਉਹ ਹਜੇ ਗੁਰੂ ਵਾਲੇ ਨਹੀਂ ਬਣੇ। ਜਿਨ੍ਹਾਂ ਦਾ ਧਿਆਨ ਵਿਕਾਰਾਂ ਵੱਲ ਜਾਂਦਾ ਨਾ, ਉਹ ਹਜੇ ਗੁਰੂ ਵਾਲੇ ਬਣੇ ਹੀ ਨਹੀਂ, ਅਤੇ ਜਿਹੜੇ ਬਣ ਗਏ ਉਹਨਾਂ ਦਾ ਧਿਆਨ ਜਾਏਗਾ ਹੀ ਨਹੀਂ ਵਿਕਾਰਾਂ ਵਾਲੇ ਪਾਸੇ। ਗੁਰ ਕਾ ਸਿੱਖ ਵਿਕਾਰ 'ਤੇ ਹਟ ਹੈ, ਉਹਦਾ ਧਿਆਨ ਤਾਂ ਵਿਕਾਰਾਂ ਵਾਲੇ ਪਾਸਿਓਂ ਹਟ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਨੇ ਮੈਨੂੰ ਉਸ ਮਾਰਗ 'ਤੇ ਤੋਰਿਆ ਸੱਚ ਦੇ, ਜਿਸ ਮਾਰਗ 'ਤੇ ਗਹਿ ਭੁਜਾ ਲੀਨੀ, ਪ੍ਰੇਮ ਭਿੰਨੀ, ਮਿਲਨ ਪ੍ਰੀਤਮ ਸੱਚ ਮਗਾ। ਉਹ ਗੁਰੂ ਨੇ ਸੱਚੇ ਮਾਰਗ 'ਤੇ ਜਿਹੜਾ ਤੋਰਿਆ ਸੀ, ਪਿਆਰੇ ਨੇ ਮੇਰੇ ਅੰਦਰ ਦਾ ਪ੍ਰੇਮ ਦੇਖ ਕੇ ਮੇਰੀ ਬਾਂਹ ਪਕੜ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ। ਜਦੋਂ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਪ੍ਰਿਯ ਪ੍ਰੇਮ ਲੱਗਾ, ਤਾਂ ਇਹ

ਜੀਵ ਇਸਤਰੀ ਕਹਿੰਦੀ ਹੈ ਪਿਆਰਿਆ ਇੱਕੋ ਹੀ ਬੇਨਤੀ ਹੈ ਹੁਣ, ਬਸ ਆਪਣੀ ਕਿਰਪਾ ਨਾ ਮੇਰੇ ਤੋਂ ਪਰੇ ਕਰੀਂ। ਹਰ ਵੇਲੇ ਮੇਰੇ 'ਤੇ ਤੇਰੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ ਤਾਂ ਕਿ ਮੈਂ ਤੇਰੇ ਚਰਨਾਂ ਦੇ ਵਿੱਚ ਸਦਾ ਹੀ ਰਵਾਂ, ਸਦਾ ਹੀ। ਜਿਹਦੇ ਅੰਦਰ ਪ੍ਰੇਮ ਜਾਗ ਲੱਗ ਗਿਆ ਨਾ, ਇਹ ਵੀ ਧਿਆਨ ਰੱਖਿਓ ਥੋੜ੍ਹਾ ਜਿਹਾ, ਜਿਹਦੇ ਅੰਦਰ ਪ੍ਰਿਯ ਪ੍ਰੇਮ ਲੱਗਾ। ਪ੍ਰਿਯ ਅਰਥ ਸਮਝਣਾ ਜ਼ਰੂਰੀ ਹੈ, ਪਰਮੇਸ਼ਵਰ। ਇੱਥੇ ਦੁਨੀਆਂ ਦੀ ਗੱਲ ਨਹੀਂ ਹੋ ਰਹੀ, ਨਾ ਦੁਨੀਆਂਦਾਰਾਂ ਦੀ ਗੱਲ ਹੋ ਰਹੀ ਹੈ, ਇੱਥੇ ਗੱਲ ਪਰਮੇਸ਼ਵਰ ਦੀ ਹੋ ਰਹੀ ਹੈ। ਇੱਕੋ ਹੀ ਪ੍ਰੀਤਮ ਹੈ ਸਾਡਾ ਪਿਆਰਾ ਪਰਮੇਸ਼ਵਰ। ਜਦੋਂ ਪ੍ਰਿਯ ਪ੍ਰੇਮ ਲੱਗਾ ਤੇ ਪਿਆਰੇ ਨੇ ਬਾਂਹ ਪਕੜ ਕੇ ਆਪਣੇ ਨਾਲ ਮਿਲਾ ਲਿਆ, ਹੁਣ ਤੇ ਬਸ ਇੱਕੋ ਹੀ ਬੇਨਤੀ ਰਹਿ ਗਈ ਹੈ, ਬਿਨ

ਮੈਂ ਸਦਾ ਹੀ ਤੁਹਾਡੇ ਚਰਨੀ ਲੱਗ ਕੇ ਤੁਹਾਡੇ ਚਰਨਾਂ ਦੇ ਵਿੱਚ ਹੀ ਰਵਾਂ, ਮੈਨੂੰ ਹੁਣ ਹੋਰ ਕੁਛ ਨਹੀਂ ਚਾਹੀਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਹੁਣ ਮੈਨੂੰ ਰਾਜ ਵੀ ਨਹੀਂ ਚਾਹੀਦਾ, ਮੈਨੂੰ ਮੁਕਤੀ ਵੀ ਨਹੀਂ ਚਾਹੀਦੀ, ਮੈਨੂੰ ਸਿਰਫ ਤੇ ਸਿਰਫ ਆਪਣੇ ਪਿਆਰੇ ਦੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਇਸ ਲਈ ਰਹੋ ਚਰਨ, ਮੈਂ ਸਦਾ ਤੇਰੇ ਚਰਨਾਂ ਦੇ ਵਿੱਚ ਹੀ ਰਹਿਣੀ ਚਾਹੁੰਦੀ ਹਾਂ। ਇਹ ਜੀਵ ਇਸਤਰੀ ਕਹਿ ਰਹੀ ਆਤਮਾ, ਮੈਂ ਸਦਾ ਪਿਆਰੇ ਤੇਰੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦੀ ਹਾਂ। ਧਾਰ ਕਿਰਪਾ, ਇਹ ਮੇਰੇ ਉੱਤੇ ਆਪਣੀ ਕਿਰਪਾ ਬਣਾਈ ਰੱਖ। ਬਿਨਵੰਤ ਨਾਨਕ, ਇਹ ਬੇਨਤੀ ਹੈ। ਨਾਨਕ ਜੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੱਸ ਰਹੇ ਨੇ, ਜਿਹਦੇ ਅੰਦਰ ਪ੍ਰਿਯ ਪ੍ਰੇਮ ਲੱਗਾ ਉਹ ਫਿਰ ਇਹੀ ਬੇਨਤੀ ਪਰਮੇਸ਼ਵਰ ਪਿਆਰੇ ਅੱਗੇ ਹਰ ਵੇਲੇ ਕਰਦੀ ਹੈ ਕਿ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਮੇਰੇ ਤੋਂ ਹਟਾਈ ਨਾ, ਸਦਾ ਆਪਣੀ ਮਿਹਰ ਦੀ ਨਜ਼ਰ ਮੇਰੇ 'ਤੇ ਰੱਖੀ, ਤਾਂ ਕਿ ਮੈਂ ਤੇਰੇ ਚਰਨਾਂ ਦੀ ਦਾਸੀ ਬਣ ਕੇ ਸਦਾ ਤੇਰੇ ਚਰਨਾਂ ਦੇ ਵਿੱਚ ਹੀ ਟਿਕੀ ਰਵਾਂ। ਫਿਰ ਇੱਕ ਬੇਨਤੀ ਆਹ ਹੁੰਦੀ ਹੈ ਜਿਹਦੇ ਅੰਦਰ ਪ੍ਰਿਯ ਪ੍ਰੇਮ ਲੱਗਾ, ਪਹਿਲੇ ਪਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ

ਕਿਰਪਾ ਹੋ ਗਈ। ਉਹਨੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਕਿਹਾ। ਦੋ ਤਰ੍ਹਾਂ ਦੀਆਂ ਸਹੇਲੀਆਂ ਨੇ, ਸਹੇਲੀਆਂ ਦਾ ਇੱਥੇ ਅਰਥ ਆਪਾਂ ਸੰਗਤ ਵੀ ਕਰ ਸਕਦੇ ਹਾਂ। ਆ ਸਾਰੇ ਆਪਾਂ ਜੇ ਅੰਦਰ ਜੀਵ ਆਤਮਾ ਦੇ ਰੂਪ 'ਚ ਦੇਖੀਏ, ਬਾਹਰੋਂ ਤਾਂ ਆਪਾਂ ਮੇਲ ਫੀਮੇਲ ਹਾਂ, ਇਸਤਰੀ ਪੁਰਖ ਹਾਂ ਸਰੀਰ ਕਰਕੇ, ਪਰ ਜਦੋਂ ਅੰਦਰ ਦੇਖਾਂਗੇ ਜੀਵ ਆਤਮਾ, ਆਪਾਂ ਸਾਰੇ ਸਹੇਲੀਆਂ ਦੇ ਰੂਪ 'ਚ ਹਾਂ। ਦੂਸਰਾ, ਸਹੇਲੀਆਂ ਦਾ ਅਰਥ ਹੈ ਇੰਦਰੀਆਂ, ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਇਹ ਵੀ ਸਹੇਲੀਆਂ ਨੇ, ਕਿਉਂਕਿ ਅੰਦਰ ਵਰਕ ਹੋਣਾ ਨਾ, ਕੰਮ ਤਾਂ ਅੰਦਰ ਹੋਣਾ। ਆਤਮਾ ਜੀਵ ਇਸਤਰੀ ਅੰਦਰ ਹੈ, ਅਤੇ ਅੰਦਰ ਸਹੇਲੀਆਂ ਕਿਹੜੀਆਂ ਨੇ? ਇੰਦਰੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ। ਫਿਰ ਇਹ ਕਹਿੰਦੀ, ਮੇਰੀ ਸਖੀ ਸਹੇਲੜੀਓ ਪ੍ਰਭ ਕੈ ਚਰਨ ਲੱਗੈ, ਵੀ ਤੁਸੀਂ ਵੀ ਪਿਆਰੇ ਦੇ ਚਰਨੀ ਲੱਗੀ ਰਹੋ। ਇਹ ਨਾ ਹੋਵੇ ਵੀ ਗਿਆਨ ਇੰਦਰੀਆਂ ਕਿਤੇ ਹੋਰ ਤੁਰ ਜਾਣ ਅਤੇ ਕਰਮ ਇੰਦਰੀਆਂ ਹੋਰ ਕਰਮ ਕਰਨ ਲੱਗ ਜਾਣ, ਨਹੀਂ। ਜਾਂ ਫਿਰ ਆ ਸੱਤ ਸੰਗਤ ਰੂਪੀ ਸਹੇਲੀਆਂ, ਵੀ ਸੱਤ ਸੰਗੀ ਜਨੋ ਪ੍ਰਭੂ ਦੇ ਚਰਨਾਂ ਵਿੱਚ ਲੱਗੇ ਰਹਿਣਾ, ਜੁੜੇ ਰਹਿਣਾ। ਤੁਹਾਨੂੰ ਲੱਖ ਕੋਈ ਕੋਸ਼ਿਸ਼ ਕਰਕੇ ਕਹੇ ਵੀ ਫਲਾਣੇ ਥਾਂ ਚੱਲਦੇ ਹਾਂ, ਫਲਾਣੇ ਥਾਂ ਚੱਲਦੇ ਹਾਂ, ਫਲਾਣਾ ਬੜਾ ਸਿਆਣਾ ਹੈ, ਉਹ ਬੜਾ ਬ੍ਰਹਮ ਗਿਆਨੀ ਹੈ, ਅਸੀਂ ਜਿਹਦੇ ਚਰਨਾਂ ਨਾਲ ਜੁੜੇ ਹਾਂ ਨਾ, ਉਹ ਤਾਂ ਇੱਕ ਹੋਏਗਾ। ਇੱਥੇ ਤਾਂ 35 ਬ੍ਰਹਮ ਗਿਆਨੀ ਬੈਠੇ ਨੇ, 35 ਬੈਠੇ ਆ, ਇੱਕ ਨਹੀਂ 35 ਬ੍ਰਹਮ ਗਿਆਨੀ ਬੈਠੇ ਗੁਰੂ ਗ੍ਰੰਥ ਸਾਹਿਬ 'ਚ। ਅਸੀਂ 35 ਨੂੰ ਛੱਡ ਕੇ ਇੱਕ ਮਗਰ ਜਾਵਾਂਗੇ ਕਿ ਇੱਕ ਨੂੰ ਛੱਡ ਕੇ 35 ਨਾਲ ਜੁੜਾਂਗੇ? ਇਹ ਹੁਣ ਅਸੀਂ ਦੇਖਣਾ, ਅਸੀਂ ਸੋਚਣਾ। ਕਹਿੰਦੇ ਸਖੀਓ ਸਹੇਲੜੀਓ ਪ੍ਰਭੂ ਦੇ ਚਰਨੀ ਲੱਗੇ ਰਹੀਓ। ਇਹ ਨਾ ਹੋਵੇ ਕਿ ਤੁਹਾਨੂੰ ਕੋਈ ਗੁੰਮਰਾਹ ਕਰ ਦੇਵੇ, ਤੁਹਾਨੂੰ ਕੋਈ ਭਟਕਾ ਦੇਵੇ, ਕੋਈ ਮੋਹ ਮਾਇਆ ਦਾ ਜਾਲ ਵਿਛਾ ਦੇਵੇ ਅਤੇ ਤੁਸੀਂ ਉਸ ਪਾਸੇ ਤੁਰ ਪਾਓ, ਨਹੀਂ। ਮੇਰੀ ਸਖੀ ਸਹੇਲੜੀਓ ਪ੍ਰਭ ਕੈ ਚਰਨ ਲੱਗੈ। ਆਓ ਆਪਾਂ ਸਾਰੇ ਰਲ ਕੇ ਪ੍ਰਭੂ

ਔਰ ਮੇਰੀਆਂ ਸਖੀਆਂ ਸਹੇਲੀਓ ਭਾਵ ਸਤ ਸੰਗੀ ਜਨੋ ਵੀ ਕਹਿ ਸਕਦੇ ਹਾਂ ਤੇ ਆਪਣੀਆਂ ਇੰਦਰੀਆਂ ਨੂੰ ਵੀ ਕਹਿ ਸਕਦੇ ਹਾਂ ਵੀ ਆਓ ਪ੍ਰਭੂ ਦੇ ਚਰਨੀ ਲੱਗੀਏ ਤੇ ਅੱਗੋਂ ਅੱਜ ਸਵਾਲ ਕੀਤਾ ਵੀ ਕਿਉਂ ਕੀ ਕਰਨਾ ਉੱਥੇ ਕੀ ਮੰਗਾਂਗੇ ਪਿਆਰੇ ਕੋਲੋਂ ਅੱਗੋਂ ਫਿਰ ਜਵਾਬ ਦਿੱਤਾ ਮਨ ਪ੍ਰਿਯ ਪ੍ਰੇਮ ਕਣਾ ਮਨ ਵਿੱਚ ਪਿਆਰੇ ਦੇ ਪ੍ਰਤੀ ਘਣਾ ਪ੍ਰੇਮ ਹੈ ਘਣਾ ਬਹੁਤ ਪ੍ਰੇਮ ਹੈ ਬੜਾ ਪ੍ਰੇਮ ਹੈ ਹੁਣ ਮੈਂ ਪ੍ਰੇਮ 'ਤੇ ਵੀ ਰੁਕਣਾ ਨਹੀਂ ਚਾਹੁੰਦੀ ਇੱਥੇ ਪ੍ਰੇਮ 'ਤੇ ਨਹੀਂ ਰੁਕਣਾ ਚਾਹੁੰਦੀ ਹੁਣ ਮੈਂ ਚਾਹੁੰਦੀ ਹਾਂ ਇਹ ਪ੍ਰੇਮ ਭਗਤੀ ਬਣ ਜਾਏ ਪ੍ਰੇਮਾ ਭਗਤੀ ਹੁਣ ਅਗਲਾ ਜਿਹੜਾ ਅਗਲੀ ਮੰਜ਼ਿਲ ਹੈ ਉਹ ਭਗਤੀ ਵੱਲ ਹੈ ਅਤੇ ਭਗਤੀ ਵਿੱਚ ਲੀਨ ਹੋਣਾ ਚਾਹੁੰਦੀ ਹਾਂ ਇਸ ਲਈ ਮਨ ਪ੍ਰਿਯ ਪ੍ਰੇਮ ਘਣਾ ਮੇਰੇ 'ਚ ਘਣਾ ਪ੍ਰੇਮ ਹੈ ਪਿਆਰੇ ਦੇ ਪ੍ਰਤੀ ਪਰ ਹਰ ਕੀ ਭਗਤ ਮੰਗੈ ਹੈ ਹੁਣ ਅਸੀਂ ਕੀ ਮੰਗਣਾ ਭਗਤੀ ਦੀ ਦਾਤ ਮੰਗਣੀ ਹੈ ਕਿਉਂਕਿ ਉਹ ਆਪਣੇ ਭਗਤਾਂ ਨੂੰ ਬੜਾ ਪਿਆਰ ਕਰਦਾ ਹੈ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਉਹ ਆਪਣੇ ਭਗਤਾਂ ਦੀ ਧੁਰ ਤੋਂ ਲਾਜ ਰੱਖਦਾ ਆਇਆ ਅਤੇ ਰੱਖਦਾ ਹੈ ਅਤੇ ਰੱਖਦਾ ਰਹੇਗਾ ਹੁਣ ਮੈਂ ਪ੍ਰੇਮ 'ਤੇ ਵੀ ਟਿਕੇ ਨਹੀਂ ਰਹਿਣਾ ਮੈਂ ਇਸ ਤੋਂ ਅੱਗੇ ਹੁਣ ਭਗਤੀ ਵਿੱਚ ਲੀਨ ਹੋਣਾ ਆਓ ਆਪਾਂ ਸਾਰੇ ਜਾਣੇ ਰਲ ਕੇ ਭਗਤ ਮੰਗੈ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ ਮੰਗੈ ਭਗਤੀ ਦੀ ਦਾਤ ਮੰਗੀਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ

0: ਗਏ ਆਪਾਂ ਸਾਰੇ ਜਣੇ ਰਲ ਕੇ ਭਗਤੀ ਮੰਗੀਏ, ਕਿਉਂਕਿ ਮਨ 'ਚ ਬਹੁਤ ਪ੍ਰੇਮ ਹੈ ਉਸ ਪਿਆਰੇ ਦੇ ਪ੍ਰਤੀ ਜੀ।
1: ਹਰ ਭਗਤ ਪਾਈਐ ਪ੍ਰਭ ਤੇ ਆਈਐ, ਜਾਇ ਮਿਲੀਐ ਹਰ ਜਨਾ।
0: ਹਰ ਭਗਤ ਪਾਈਐ ਭਗਤੀ ਦੀ ਦਾਤ ਪਾ ਕੇ, ਪ੍ਰਭੂ ਤੇ ਆਈਐ ਪ੍ਰਭੂ ਨੂੰ ਧਿਆਉਣਾ ਹੋ ਜਾਏ, ਜਾਏ ਮਿਲੀਏ ਜਾ ਕੇ ਉਹਨੂੰ ਮਿਲਣਾ ਹੋ ਜਾਏ, ਹਰ ਜਨਾ ਹਰੀ ਦੇ ਜਨ ਬਣ ਕੇ। ਇਸ ਲਈ ਸਤ ਸੰਗੀ ਜਨੋ, ਸਖੀਓ ਸਹੇਲੜੀਓ, ਆਓ ਆਪਾਂ ਪਹਿਲਾਂ ਮਨ ਦੇ ਵਿੱਚ ਘਣਾ ਪ੍ਰੇਮ ਬਣਾ ਕੇ ਉਸ ਪਿਆਰੇ ਕੋਲੋਂ ਭਗਤੀ ਦੀ ਦਾਤ ਮੰਗੀਏ। ਅਤੇ ਜਦੋਂ ਹਰ ਭਗਤ ਪਾਈਏ, ਇਹ ਭਗਤੀ ਕਿਤੇ ਥਾਂ ਥਾਂ ਤੋਂ ਨਹੀਂ ਮਿਲਦੀ, ਇਹ ਸਾਨੂੰ ਇਹ ਦੇਹਧਾਰੀਆਂ ਕੋਲੋਂ ਨਹੀਂ ਮਿਲਣੀ, ਇਹ ਭਗਤੀ ਮਿਲਣੀ ਹੈ ਜਿਹਦੇ ਪ੍ਰੇਮ ਵਿੱਚ ਭਿੱਜੇ ਹਾਂ, ਪਰਮੇਸ਼ਵਰ ਕੋਲੋਂ ਭਗਤੀ ਦੀ ਦਾਤ ਮਿਲਣੀ ਹੈ, ਇਹ ਮੜੀਆਂ ਮਸਾਣਾਂ ਤੋਂ ਨਹੀਂ ਮਿਲਣੀ। ਇਸ ਵਾਸਤੇ ਜਦੋਂ ਪਿਆਰੇ ਅੱਗੇ ਮੰਗੇ ਮੰਗਾਂਗੇ ਆਪਾਂ, ਫਿਰ ਪਾਈਏ ਪਾ ਲਵਾਂਗੇ ਭਗਤੀ ਦੀ ਦਾਤ, ਫਿਰ ਪ੍ਰਭ ਤੇ ਆਈਏ, ਫਿਰ ਪ੍ਰਭੂ ਨੂੰ ਧਿਆਉਣਾ ਹੋ ਜਾਏਗਾ, ਫਿਰ ਇੰਦਰੀਆਂ ਦੀ ਨਾਲ ਜੁੜ ਗਈਆਂ, ਸੁਰਤ ਮਤ ਮਨ ਬੁੱਧ ਇਹ ਸਾਰਾ ਕੁਛ ਪਰਿਵਾਰ ਜੁੜ ਗਿਆ, ਫਿਰ ਪ੍ਰਭੂ ਤੇ ਆਈਏ। ਜਦੋਂ ਪ੍ਰਭ ਨੂੰ ਤੇ ਆਇਆ, ਜਾਏ ਮਿਲੀਏ ਉਸ ਪਿਆਰੇ ਨੂੰ ਜਾ ਕੇ ਮਿਲਣਾ ਕੀਤਾ, ਉਸ ਦੇ ਜਨ ਬਣ ਕੇ। ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਇੱਕ ਸੁਹਾਗਣ ਪ੍ਰੇਮ ਰੰਗ ਵਿੱਚ ਰੰਗੀ ਹੋਈ ਜੀਵ ਇਸਤਰੀ ਆਤਮਾ, ਅਤੇ ਜਿਹਨੇ ਅੰਦਰ ਪ੍ਰੇਮਾ ਭਗਤੀ ਦਾ ਜਾਗ ਲੱਗਾ, ਉਹਦੀ ਅਵਸਥਾ ਨੂੰ ਬਿਆਨ

ਭੱਗਹਿ ਦਾ ਮਤਲਬ ਹੁੰਦਾ ਭੰਗ ਹੋ ਜਾਣਾ, ਨਾਸ਼ ਹੋ ਜਾਣਾ, ਟੁੱਟ ਜਾਣਾ। ਜਿਹੜੀ ਅੰਦਰ ਭੀਤ ਬਣੀ ਹੋਈ ਹੈ, ਕੂੜ ਦੀ ਦੀਵਾਰ, ਜਿਹੜੀ ਅੰਦਰ ਭਰਮ ਦੀ ਦੀਵਾਰ, ਭਰਮ ਨਹੀਂ ਭਟਕਣਾ ਵਿੱਚ ਪਾਉਣਾ ਨਾ, ਜੇ ਭਰਮ ਨਹੀਂ ਹੋਏਗਾ ਤੇ ਭਟਕਣਾ ਵੀ ਨਹੀਂ ਹੋਏਗੀ। ਜੇ ਭਰਮ ਹੈ ਤੇ ਭਟਕਣਾ ਹੈ, ਜੇ ਭਰਮ ਨਹੀਂ ਹੈ ਤੇ ਭਟਕਣਾ ਵੀ ਨਹੀਂ ਹੈ। ਇਸ ਵਾਸਤੇ ਇਹ ਬਹੁਤ ਮਜ਼ਬੂਤ ਭਰਮ ਦੀ ਦੀਵਾਰ ਬਣੀ ਹੋਈ ਹੈ। ਇਹ ਟੁੱਟਣੀ ਤਾਂ ਹੀ ਹੈ ਜੇ ਅਸੀਂ ਆਪਣਾ ਆਪਾ ਵਾਹਿਗੁਰੂ ਨੂੰ ਸਮਰਪਿਤ ਕਰ ਦਿਆਂਗੇ, ਉਹ ਆਪੇ ਤੋੜ ਦੇਗਾ ਦੀਵਾਰਾਂ ਅੰਦਰ ਦੀਆਂ, ਇਹ ਉੱਦਾਂ ਨਹੀਂ ਟੁੱਟਣੀਆਂ। ਵੱਡ ਪੁਰਖ ਪੂਰਨ ਗੁਣ ਸੰਪੂਰਨ, ਭਰਮ ਭੀਤ ਹਰ ਹਰ ਮਿਲ ਭਗ ਹੈ। ਜਦੋਂ ਅਸੀਂ ਵੱਡੇ ਪੁਰਖ ਨੂੰ ਮਿਲਾਂਗੇ, ਵੱਡਾ ਪੁਰਖ ਇੱਕੋ ਹੀ ਹੈ, ਜਿਸ ਤੋਂ ਵੱਡਾ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ। ਆਹ ਬਾਰਾਂ ਮਾਹਾਂ ਦੇ ਪਾਠ ਵਿੱਚ ਇਸ ਮਹੀਨੇ ਦਾ ਸ਼ਬਦ ਸੁਣਿਆ ਸੀ ਨਾ ਤੁਸੀਂ, ਹੜ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਵੱਡਾ ਪੁਰਖ ਇੱਕੋ ਹੀ ਹੈ, ਪਰ ਅਸੀਂ ਆਪੋ ਆਪਣੇ ਵੱਡੇ ਵਡੇਰੇ ਬਣਾ ਕੇ ਬੈਠੇ ਹੋਏ ਹਾਂ। ਕੋਈ ਆਪਣੇ ਵੱਡ ਵਡੇਰਿਆਂ ਨੂੰ ਪੂਜਦਾ, ਕੋਈ ਆਪਣੇ, ਕੋਈ ਆਪਣੇ, ਪਰ ਵੱਡਾ ਪੁਰਖ ਤੇ ਇੱਕੋ ਹੀ ਸੀ, ਪਰਮਾਤਮਾ ਪਰਮੇਸ਼ਵਰ। ਵੱਡ ਪੁਰਖ ਪੂਰਨ, ਉਹ ਪੂਰਾ ਹੈ, ਗੁਣ ਸੰਪੂਰਨ, ਜਿਹਦੇ 'ਚ ਸੰਪੂਰਨ ਗੁਣ ਨੇ, ਕੋਈ ਕਿਸੇ ਤਰ੍ਹਾਂ ਦੀ ਘਾਟ ਵੱਧ ਨਹੀਂ। ਭਰਮ ਭੀਤ, ਆ ਜਿਹੜੀ ਮੇਰੇ ਅੰਦਰ ਭਰਮ ਦੀ ਭਟਕਣਾ ਦੀ ਦੀਵਾਰ ਬਣੀ ਹੋਈ ਹੈ। ਹਰ ਹਰ ਮਿਲ ਭਗ ਹੈ, ਇਹ ਪਿਆਰੇ ਨੂੰ ਮਿਲ ਕੇ ਹੀ ਅੰਦਰੋਂ ਟੁੱਟਣੀ ਹੈ, ਹੋਰ ਕੋਈ ਤਰੀਕਾ ਨਹੀਂ। ਜਿੰਨੇ ਮਰਜ਼ੀ ਪੁੱਠੇ ਲਟਕ ਜਾਓ, ਯੋਗ ਸਾਧਨਾ ਕਰ ਲਓ, ਜਿੰਨਾ ਮਰਜ਼ੀ ਭਭੂਤੀਆਂ ਮੰਨ ਲਓ, ਭੁੱਖੇ ਰਹਿ ਲਓ, ਮਹਾਰਾਜ ਨੇ ਪਹਿਲੀ ਪੌੜੀ 'ਚ ਸਮਝਾਇਆ, ਬੜੀ ਵਾਰ ਸਾਂਝ ਪਾਈ ਆਪ ਜੀ ਦੇ ਨਾਲ, ਪਹਿਲੀ ਪੌੜੀ ਨੂੰ ਸਮਝ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸੀ। ਮਹਾਰਾਜ ਕਹਿੰਦੇ ਲੱਖ ਕੋਸ਼ਿਸ਼ ਕਰ ਲਓ, ਤੁਸੀਂ ਸੋਚੈ ਸੋਚਣਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ ਭੁੱਖਿਆਂ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਆ ਕੂੜ ਦੀ ਪਾਲ ਟੁੱਟਣ ਦਾ ਤਰੀਕਾ ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਦੱਸ ਰਹੇ ਹੈ ਵੀ ਕਿਵੇਂ ਸਚਿਆਰ ਹੋਣਾ। ਉਹਦੇ ਲਈ ਪਹਿਲਾਂ ਅੰਦਰ ਗੁਰੂ ਪਾਤਸ਼ਾਹ ਨੂੰ ਮਿਲ ਕੇ ਪ੍ਰਿਯ ਪ੍ਰੇਮ ਲੱਗੇ ਵਾਲੀ ਅਵਸਥਾ ਬਣਾਉਣੀ, ਫਿਰ ਅਰਪ ਤਨ ਧਨ ਇਹ ਮਨਾ, ਵੱਡ ਪੁਰਖ ਪੂਰਨ ਗੁਣ ਸੰਪੂਰਨ, ਭਰਮ ਭੀਤ, ਭੀਤ ਕਹਿੰਦੇ ਦੀਵਾਰ, ਹਰ ਹਰ ਮਿਲ ਹਰੀ ਨੂੰ ਮਿਲ ਕੇ ਭਗੈ, ਉਹ ਖਤਮ ਹੋ ਜਾਏਗੀ, ਭਟਕਣਾ ਖਤਮ ਹੋ ਜਾਏਗੀ। ਹਰ

ਇਸ ਵਾਸਤੇ ਬੇਨਤੀ ਹੈ ਮੇਰੀ ਸਖੀਏ, ਅੰਦਰ ਦੀ ਸੁਰਤ ਕਹਿ ਲਓ, ਮਤ ਕਹਿ ਲਓ, ਮਨ ਕਹਿ ਲਓ, ਬੁੱਧ ਕਹਿ ਲਓ, ਜਾਂ ਆ ਸੱਤ ਸੰਗੀਆਂ ਨੂੰ ਕਹਿ ਲਓ ਵੀ ਹੇ ਸੱਤ ਸੰਗੀਓ, ਆ ਮੰਤਰ ਧਿਆਨ ਲਾ ਕੇ ਸੁਣ ਲਓ। ਜਿਹੜਾ ਤੁਹਾਨੂੰ ਮੰਤਰ ਦਾ ਇੱਥੇ ਅਰਥ ਹੈ ਸਿੱਖਿਆ, ਉਪਦੇਸ਼, ਮਤ। ਗੁਰੂ ਜਿਹੜੀ ਗੁਰੂ ਤੁਹਾਨੂੰ ਮਤ ਦੇ ਰਹੇ ਆ ਉਹ ਧਿਆਨ ਲਾ ਕੇ ਸੁਣ ਲਓ। ਆ ਮੰਤਰ ਧਿਆਨ ਲਾ ਕੇ ਸੁਣੋ, ਕਿਸੇ ਹੋਰ ਮੰਤਰ ਵੱਲ ਧਿਆਨ ਹੀ ਨਹੀਂ ਜਾਏਗਾ। ਜਾਂ ਮੰਤਰ ਅਸੀਂ ਸੁਣ ਲਈਏ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਆ ਮੰਤਰ ਜਿਹਨੇ ਦ੍ਰਿੜ ਕੀਤਾ ਉਹਦੀ ਜ਼ਿੰਦਗੀ 'ਚ ਸੁੱਖ ਵਰਤਦਾ। ਕਹਿੰਦੇ ਨੇ ਬਿਨਵੰਤ ਨਾਨਕ ਸੁਣ ਮੰਤਰ ਸਖੀਏ, ਇਹ ਸਖੀਏ ਤੂੰ ਆ ਮੰਤਰ ਸੁਣ, ਜਿਹੜੀ ਗੁਰੂ ਨੇ ਤੈਨੂੰ ਸਿੱਖਿਆ ਦਿੱਤੀ ਹੈ, ਮਸ਼ਵਰਾ ਦਿੱਤਾ, ਇਹ ਗੁਰੂ ਦੀ ਗੱਲ ਧਿਆਨ ਲਾ ਕੇ ਸੁਣ। ਕੀ ਸੁਣਨਾ? ਹਰ ਨਾਮ ਨਿੱਤ ਨਿੱਤ ਨਿੱਤ ਜਪ ਹੈ, ਭਾਵੇਂ ਹੋਵੇ ਦਿਨ, ਭਾਵੇਂ ਹੋਵੇ ਰਾਤ, ਭਾਵੇਂ ਹੋਵੇ ਸਵੇਰ ਅਤੇ ਭਾਵੇਂ ਹੋਵੇ ਸ਼ਾਮ, ਭਾਵੇਂ ਹੋਵੇ ਜਵਾਨੀ ਅਤੇ ਭਾਵੇਂ ਹੋਵੇ ਬੁਢੇਪਾ, ਤੂੰ ਨਿੱਤ ਜਿਹੜਾ ਹੈ ਉਹ ਮਨ ਬਚ ਕ੍ਰਮ, ਨਿੱਤ ਨਿੱਤ ਨਿੱਤ ਤਿੰਨ ਵਾਰੀ ਹੈ, ਮਨ ਬਚ ਕ੍ਰਮ, ਤੂੰ ਇਹਨੂੰ ਨਿੱਤ ਪਰਮੇਸ਼ਵਰ ਨੂੰ ਜਪਣਾ। ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ, ਆ ਅਵਸਥਾ ਅੰਦਰ ਬਣਾ, ਫਿਰ ਇੱਕ ਦਿਨ ਪ੍ਰਿਯੇ ਪ੍ਰੇਮ ਲੱਗਾ, ਇੱਕ ਦਿਨ ਫਿਰ ਪਿਆਰੇ ਦੇ ਪ੍ਰਤੀ ਅੰਦਰ ਪ੍ਰੇਮ ਦਾ ਜਾਗ ਲੱਗ ਜਾਏਗਾ, ਉਹ ਪ੍ਰੇਮ ਫਿਰ ਭਗਤੀ ਦੀ ਖੈਰ ਮੰਗੇਗਾ। ਜਿੰਨਾ ਚਿਰ ਪ੍ਰੇਮ ਨਹੀਂ ਨਾ ਅੰਦਰ ਬਣਨਾ, ਅਸੀਂ ਭਗਤੀ ਨਹੀਂ ਮੰਗ ਸਕਦੇ। ਉਦੋਂ ਤੱਕ ਭਗਤੀ ਦੀ ਖੈਰ ਸਾਡੀ ਝੋਲੀ 'ਚ ਨਹੀਂ ਪੈਣੀ। ਸਭ ਤੋਂ ਪਹਿਲਾਂ ਤਾਂ ਕੀ ਕਰਨਾ ਹੈ? ਪਹਿਲਾਂ ਗੁਰੂ ਮਹਾਰਾਜ ਕੋਲ ਆ ਕੇ ਅਰਪ ਤਨ ਧਨ ਏ ਮਨਾ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਫਿਰ ਬੇਨਤੀ ਕਰੀਏ ਵੀ ਵਾਹਿਗੁਰੂ ਹੁਣ ਪ੍ਰੇਮ ਜਾਗ ਲਾ ਦਿਓ ਅੰਦਰ। ਫਿਰ ਵਾਹਿਗੁਰੂ ਨੇ ਪ੍ਰੇਮ ਰਸ ਅੰਦਰ ਬਣਾ ਦੇਣਾ, ਉਹ ਪ੍ਰੇਮ ਪ੍ਰਿਯੇ ਪਰਮੇਸ਼ਵਰ ਦੇ ਪ੍ਰਤੀ, ਫਿਰ ਉਹ ਭਗਤੀ ਦੀ ਮੰਗ ਕਰੇਗਾ ਕਿ ਹੇ ਵਾਹਿਗੁਰੂ ਜੀ ਹੁਣ ਆਪਣੀ ਭਗਤੀ ਨਾਲ ਸਾਨੂੰ ਜੋੜ ਦਿਓ, ਅਸੀਂ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਸਦਾ ਲਈ ਆਪਣਾ ਜਨਮ ਲੇਖੇ ਵਿੱਚ ਲਾਉਣਾ ਚਾਹੁੰਦੇ ਹਾਂ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਹਾਡੇ ਲੇਖੇ ਲੱਗ ਜਾਏ। ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਆਪਣੀ ਸੁਰਤ ਨੂੰ ਲੈ ਕੇ ਚੱਲੀਏ ਦਰਬਾਰ ਸਾਹਿਬ, ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ। ਕਿਉਂਕਿ ਜਦੋਂ 1 ਜੂਨ ਦੀ ਸ਼ੁਰੂਆਤ ਹੋ ਜਾਂਦੀ ਹੈ ਔਰ 6 ਜੂਨ ਤੱਕ ਸਾਡਾ ਧਿਆਨ ਦਰਬਾਰ ਸਾਹਿਬ ਵੱਲ ਹੁੰਦਾ ਜਾਂ ਉਸ ਘੱਲੂਘਾਰੇ ਦੇ ਵੱਲ ਹੁੰਦਾ ਜਿਹਨੂੰ ਤੀਸਰਾ ਘੱਲੂਘਾਰਾ ਕਿਹਾ ਗਿਆ, 1984 ਦਾ ਉਹ ਘੱਲੂਘਾਰਾ। ਔਰ ਬਹੁਤ ਐਸੇ ਰੂਹਾਂ ਨੇ ਸਰੀਰ ਜਿਨ੍ਹਾਂ ਨੇ ਉਹ ਆਪਣਾ ਅੱਖੀਂ ਡਿੱਠਾ, ਉਹ ਹਾਲ ਸਾਰਾ ਆਪਣਾ ਜਿਹੜਾ ਅੱਖੀਂ ਦੇਖਿਆ ਹੋਇਆ ਉਸ ਘੱਲੂਘਾਰੇ ਤੋਂ ਬਾਅਦ ਜੋ ਉੱਥੇ ਦ੍ਰਿਸ਼ ਦੇਖਣ ਨੂੰ ਮਿਲਿਆ। ਬਹੁਤ ਐਸੇ ਬਜ਼ੁਰਗ ਅੱਜ ਮੌਜੂਦ ਨੇ ਜਿਨ੍ਹਾਂ ਨੇ ਉਹਨਾਂ ਨੂੰ ਉਹ ਆਪਣੇ ਅੱਖੀਂ ਦੇਖਿਆ। ਇਹ ਉਹ ਜ਼ਖਮ ਹੈ ਜਿਹੜਾ ਹਰ ਸਾਲ ਜੂਨ ਦੇ ਮਹੀਨੇ ਫਿਰ ਹਰਾ ਹੋ ਜਾਂਦਾ ਹੈ। ਕੋਈ ਹੁੰਦਾ ਨਾ ਜ਼ਖਮ ਭਰ ਗਿਆ, ਖਤਮ ਹੋ ਗਿਆ, ਉਹਦਾ ਨਾਮੋ ਨਿਸ਼ਾਨ ਮਿਟ ਗਿਆ, ਪਰ ਇਹ ਉਹ ਜ਼ਖਮ ਹੈ ਜਿਹੜਾ ਫਿਰ ਜੂਨ ਦੇ ਮਹੀਨੇ ਇਹ ਜ਼ਖਮ ਹਰਿਆ ਹੋ ਜਾਂਦਾ ਹੈ। ਫਿਰ ਕਿਵੇਂ ਅਸੀਂ ਇਹ 84 ਨੂੰ ਭੁੱਲ ਜਾਈਏ? ਕੌਣ ਹੈ ਜਿਹੜਾ ਸਾਨੂੰ ਇਹ ਭੁਲਾ ਸਕਦਾ? ਨਹੀਂ ਭੁੱਲਿਆ ਜਾ ਸਕਦਾ, ਇਹ ਨਾ ਭੁੱਲਣ ਯੋਗ ਹੈ। ਕੱਲ 1 ਜੂਨ ਦੇ ਵਿੱਚ ਜਦੋਂ ਇਹ ਚਾਰੇ ਪਾਸੇ ਫੌਜੀ ਦਸਤੇ ਆ ਕੇ, ਵੱਖ ਵੱਖ ਬਟਾਲੀਅਨ ਜਿਹੜੀ ਹੈ ਆ ਕੇ, ਜਿਨ੍ਹਾਂ ਦੀ ਕਮਾਂਡ ਵੈਦਿਆ ਦੇ ਹੱਥ ਵਿੱਚ ਹੈ, ਕੁਲਦੀਪ ਬਰਾੜ ਦੇ ਹੱਥ ਵਿੱਚ ਹੈ, ਔਰ ਇਹ ਜਿਹੜਾ 6 ਲੱਖ ਦੇ ਕਰੀਬ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਕਰਫਿਊ ਵੀ ਆਉਣ ਵਾਲੇ ਦਿਨ ਵਿੱਚ ਲਗਾਉਣਾ ਹੈ, ਫਿਰ ਅੰਮ੍ਰਿਤਸਰ ਸਾਹਿਬ ਨੂੰ ਸਾਰੇ ਪਾਸਿਓਂ ਉਹਨਾਂ ਦਾ ਕਨੈਕਸ਼ਨ ਵੀ ਕੱਟਿਆ ਜਾਣਾ ਹੈ। 1,33,000 ਦੇ ਕਰੀਬ ਉਹ ਪਹਿਲਾਂ ਅੱਗੇ ਭੇਜੇ ਆ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ
ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਨਾ। ਔਰ ਇਹਨਾਂ ਨੇ ਮਿਸ਼ਨ ਦਾ ਨਾਮ ਕੀ ਰੱਖਿਆ? ਬਲਿਊ ਸਟਾਰ। ਸਾਡੇ ਲਈ ਘੱਲੂਘਰ ਹੈ, ਅਸੀਂ ਨਹੀਂ ਬਲਿਊ ਸਟਾਰ ਕਹਿੰਦੇ, ਸਾਡੇ ਲਈ ਘੱਲੂਘਰ ਹੈ, ਪਰ ਜਿਹੜੀਆਂ ਸਰਕਾਰਾਂ ਨੇ ਕਾਰੇ ਕੀਤੇ ਆ ਉਹਨਾਂ ਲਈ ਇਹ ਬਲਿਊ ਸਟਾਰ ਹੈ। ਧਿਆਨ ਦੇਣਾ, ਸਾਡੇ ਲਈ ਨਹੀਂ ਹੈ ਬਲਿਊ ਸਟਾਰ, ਸਾਡੇ ਲਈ ਤਾਂ ਇਹ ਘੱਲੂਘਰਾ ਹੈ। ਘੱਲੂਘਰ ਇਹਦਾ ਮਤਲਬ ਹੁੰਦਾ ਤਬਾਹੀ, ਵਿਨਾਸ਼। ਉਹ ਵਿਨਾਸ਼ ਕਰਨਾ ਚਾਹੁੰਦੇ ਆ। ਕੀ ਵਿਨਾਸ਼ ਕਰਨਾ, ਕੀ ਤਬਾਹੀ ਕਰਨਾ ਚਾਹੁੰਦੇ ਆ? ਉਹ ਇਹ ਨੀਲੀਆਂ ਦਸਤਾਰਾਂ ਮਿਟਾਉਣਾ ਚਾਹੁੰਦੇ ਆ। ਬਲਿਊ ਮਤਲਬ ਨੀਲਾ, ਸਟਾਰ ਇਹ ਜਿਹੜੇ ਸਾਡਾ ਸਿਰ ਦਾ ਤਾਜ ਹੈ, ਸਟਾਰ ਵਾਂਗੂ ਚਮਕਦਾ, ਉਹ ਇਹਨਾਂ ਨੀਲੀਆਂ ਦਸਤਾਰਾਂ ਨੂੰ ਖਤਮ ਕਰਨਾ ਚਾਹੁੰਦੇ। ਮਿਸ਼ਨ ਤਾਂ ਇਹੀ ਹੈ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਫਿਰ ਟ੍ਰੇਨਿੰਗ ਦੇਣ ਤੋਂ ਬਾਅਦ ਇਹਨਾਂ ਨੂੰ 30 ਮਈ ਨੂੰ ਦਿੱਲੀ ਵਿੱਚ ਜੋ ਸਮੇਂ ਦੀ ਸਰਕਾਰ ਹੈ ਇੰਦਰਾ ਗਾਂਧੀ ਉਹ ਸੱਦਦੀ ਹੈ, ਪੂਰੀ ਪਲੈਨਿੰਗ ਕਰਕੇ ਇਹਨਾਂ ਨੂੰ ਭੇਜਿਆ ਜਾਂਦਾ ਹੈ। ਫਿਰ ਕੱਲ੍ਹ ਫਾਇਰਿੰਗ ਹੁੰਦੀ ਹੈ ਜਿਹਦੇ ਵਿੱਚ ਭਾਈ ਮਹਿੰਗਾ ਸਿੰਘ ਅਤੇ ਇਤ ਆਦਿਕ ਗੁਰੂ ਕੇ ਪਿਆਰੇ ਸ਼ਹੀਦ ਹੁੰਦੇ ਆ। ਅੱਜ ਜਿਹੜਾ ਉਹ ਸ਼ਾਂਤ ਰਹਿਣਾ, ਅੱਜ ਕੋਈ ਗੋਲਾਬਾਰੀ ਨਹੀਂ ਹੋਣੀ। ਅੱਜ ਪੱਤਰਕਾਰ ਭੇਜੇ ਜਾਣੇ ਆ ਅੰਦਰ ਦੇਖਣ ਵਾਸਤੇ ਵੀ ਉਹ ਕੀ ਸੋਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ। ਔਰ ਜਿੱਥੇ ਅਸੀਂ 2 ਜੂਨ ਅੱਜ ਯਾਦ ਕਰ ਰਹੇ ਹਾਂ, ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਵੀ ਹੈ, 2 ਜੂਨ 1947 ਰੋਡੇ ਪਿੰਡ ਦੇ ਵਿੱਚ ਜਿਨ੍ਹਾਂ ਦਾ ਅੱਜ ਜਨਮ ਹੁੰਦਾ ਹੈ। ਔਰ ਐਸੀ ਗੁੜਤੀ ਉਹਨਾਂ ਨੂੰ ਦਿੱਤੀ ਹੈ, ਬਚਪਨ 'ਚ ਹੀ ਵੀਰ ਰਸ ਭਰਿਆ ਹੋਇਆ ਹੈ। ਮੀਰੀ ਔਰ ਪੀਰੀ ਦੇ 2 ਗੁਣ ਬਾਣੀ ਅਤੇ ਬਾਣੀ ਦੇ ਰੰਗ ਵਿੱਚ ਐਸੇ ਰੰਗੇ ਹੋਏ ਆ। ਔਰ ਜੀਵਨ ਬਾ ਕਮਾਲ ਹੈ, ਬਾ ਕਮਾਲ ਜੀਵਨ ਹੈ ਉਹਨਾਂ ਦਾ। ਕਿੰਨੀਆਂ ਧੀਆਂ ਦੇ ਘਰ ਵਸਾਏ ਨੇ ਉਹਨਾਂ ਨੇ। ਜਦੋਂ ਕੋਈ ਸਹੁਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਆ ਅਤੇ ਆ ਕੇ ਫਰਿਆਦ ਕਰਦੇ ਆ ਵੀ ਸਾਡੀ ਧੀ ਦਾ ਘਰ ਵਸ ਜਾਏ, ਅਤੇ ਉਹ ਵਸਾਉਂਦੇ ਆ। ਇੱਥੋਂ ਤੱਕ ਕਿ ਜੇ ਕੋਈ ਮੰਦਰ ਵੀ ਕਿਸੇ ਨੇ ਕਿਹਾ ਨਾ, ਦੇਖੋ ਇੱਥੇ ਕੋਈ ਵਿਤਕਰਾ ਨਹੀਂ ਹੈ, ਹਰ ਇੱਕ ਨੂੰ ਇੱਕ ਬਰਾਬਰ ਸਾਂਝਾ ਉਪਦੇਸ਼ ਹੈ, ਕਿਉਂਕਿ ਦਰਬਾਰ ਸਾਹਿਬ ਇੱਕੋ ਇੱਕ ਐਸਾ ਹੈ ਜਿਹਦੇ 4 ਦਰਵਾਜ਼ੇ ਅਤੇ ਰਸਤਾ ਇੱਕ ਰੱਖਿਆ। ਕਿਉਂ? ਕਿਉਂਕਿ ਇੱਥੇ ਸਾਰੇ ਵਰਗ ਧਰਮ ਇੱਕ ਹੋ ਜਾਂਦੇ ਨੇ ਆ ਕੇ, ਕਿਉਂਕਿ ਜੁੜਨਾ ਇੱਕ ਉਹ ਅਹੰਕਾਰ ਨਾਲ ਹੈ। ਜੇ ਕਈਆਂ ਨੇ ਆ ਕੇ ਕਿਹਾ ਅਸੀਂ ਮੰਦਰ ਬਣਾਉਣਾ ਚਾਹੁੰਦੇ ਹਾਂ, ਉੱਥੇ ਵੀ ਉਹਨਾਂ ਨੇ ਇਨਕਾਰ ਨਹੀਂ ਕੀਤਾ। ਉਹਨਾਂ ਕਿਹਾ ਰੱਜ ਰੱਜ ਬਣਾਓ, ਜਿਹੜੀ ਸਾਡੀ ਹੈਲਪ ਚਾਹੀਦੀ ਹੈ, ਸਾਡੀ ਮਦਦ ਚਾਹੀਦੀ ਹੈ, ਅਸੀਂ ਕਰਾਂਗੇ। ਫਿਰ ਉਹ ਕਿਵੇਂ ਮਾੜੇ ਹੋ ਸਕਦੇ ਆ? ਮਾੜੇ ਕਦੋਂ ਹੋਏ ਆ? ਜਦੋਂ ਅਸੀਂ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ ਆ, ਜਦੋਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਸ਼ੁਰੂ ਕੀਤਾ। ਅਤੇ ਸੱਚ ਤਾਂ ਹਮੇਸ਼ਾ ਹੀ ਕੌੜਾ ਰਿਹਾ, ਭਾਵੇਂ ਉਹ ਪਹਿਰਲਾਦ ਦਾ ਸਮਾਂ ਹੋਵੇ ਅਤੇ ਭਾਵੇਂ ਅੱਜ ਦਾ ਹੋਵੇ, ਪਹਿਰਲਾਦ ਸੱਚ ਬੋਲਦਾ ਅਤੇ ਮਰਨ ਵਾਲਾ ਖੁਦ ਪਿਤਾ ਅੱਗੇ ਆ ਜਾਂਦਾ ਕਿ ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ। ਖੁਦ ਪਿਤਾ ਹਰਨਾਕਸ਼ ਮਾਰਨ ਲਈ ਤਿਆਰ ਹੋ ਗਿਆ। ਅਤੇ ਅੱਜ ਜਦੋਂ ਵੀ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰੋਗੇ, ਪਹਿਲਾਂ ਤੁਹਾਨੂੰ ਆਪਣੇ ਮਾਰਨ ਲਈ ਤਿਆਰ ਹੋ ਜਾਣਗੇ। ਬੇਗਾਨੇ ਤਾਂ ਬਾਅਦ ਵਿੱਚ ਆਉਣਗੇ, ਪਹਿਲਾਂ ਤੁਹਾਨੂੰ ਆਪਣੇ ਮਾਰਨ ਦੀ ਕੋਸ਼ਿਸ਼ ਕਰਨਗੇ। ਇਸ ਵਾਸਤੇ ਸਮਾਂ ਐਸਾ ਬਣਿਆ, ਇੱਥੇ ਉਹ ਆਏ ਨੇ ਜਨਰਲ ਸੁਬੇਗ ਸਿੰਘ ਵਰਗੇ, ਜਦੋਂ 71 ਦੀ ਲੜਾਈ ਹੋਈ ਨਾ ਬੰਗਲਾਦੇਸ਼ ਦੇ ਵਿੱਚ। ਹੁਣ ਇਹ ਕੌਣ ਨੇ? ਜਿਸ ਵੇਲੇ ਮੱਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਆ ਕੇ ਜੋ ਉਹਨੇ ਮਾੜੀਆਂ ਹਰਕਤਾਂ ਕੀਤੀਆਂ, ਸਾਰੇ ਜਾਣਦੇ ਹਾਂ ਆਪਾਂ ਮੱਸਾ ਰੰਗੜ ਨੇ ਦਰਬਾਰ ਸਾਹਿਬ ਦੇ ਅੰਦਰ ਕੀ ਕੁਛ ਕੀਤਾ। ਹੁਣ ਐਸੇ ਦੁਸ਼ਟ ਕਰਮੀ ਦਾ ਸੋਧਾ ਲਾਉਣ ਵਾਸਤੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਆਏ ਨੇ, ਜਿਹੜਾ ਉਸ ਮੱਸਾ ਰੰਗੜ ਦਾ ਸਿਰ ਦਰਬਾਰ ਸਾਹਿਬ ਦੇ ਅੰਦਰੋਂ ਲਾ ਕੇ ਵੱਢ ਕੇ ਲੈ ਗਏ ਨੇ। ਇਹ ਜਿਹੜੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ, ਜਿਹੜੇ ਭਾਈ ਮਹਿਤਾਬ ਸਿੰਘ ਨੇ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਨੇ ਇਹ ਸਰਦਾਰ ਸੁਬੇਗ ਸਿੰਘ, ਜਿਹਨਾਂ ਨੂੰ ਜਨਰਲ ਸੁਬੇਗ ਸਿੰਘ ਕਹਿੰਦੇ ਆ, ਇਹ ਭਾਈ ਮਹਿਤਾਬ ਸਿੰਘ ਜੀ ਦੀ ਅੰਸ਼ ਵੰਸ਼ ਵਿੱਚੋਂ ਨੇ। 71 ਦੀ ਜਦੋਂ ਲੜਾਈ ਹੋਈ ਬੰਗਲਾਦੇਸ਼ ਦੇ ਨਾਲ, ਅਤੇ 90,000 ਦੇ ਜੋ ਇਤਿਹਾਸ ਕਹਿੰਦਾ
90 ਹਜ਼ਾਰ ਦੇ ਕਰੀਬ ਫੌਜੀਆਂ ਦੇ ਹੱਥ ਖੜੇ ਕਰਵਾਤੇ ਕੱਲੇ ਸਰਦਾਰ ਸੁਬੇਗ ਸਿੰਘ ਨੇ। ਤੁਸੀਂ ਦੇਖੋ ਵੀ ਦਿਮਾਗ ਅੰਦਰ ਕਿੰਨਾ ਤੇਜ਼ ਹੈ, ਕੈਸੀਆਂ ਜੁਗਤੀਆਂ ਉੱਥੇ ਵਰਤੀਆਂ, ਕੈਸੇ ਨੁਕਤੇ ਵਰਤੇ ਕਿ 90 ਹਜ਼ਾਰ ਸਿਪਾਹੀਆਂ ਦੇ ਹੱਥ ਖੜਾ ਕਰਾਤੇ। ਪਰ ਸਰਕਾਰ ਦੇ ਮਨ ਵਿੱਚ ਐਸੀ ਖੋਟ ਸੀ ਕਿ ਜਿਨ੍ਹਾਂ ਨੇ ਇਹ 71 ਦੀ ਲੜਾਈ ਜਿੱਤ ਕੇ ਇਹਨਾਂ ਨੂੰ ਦਿੱਤੀ ਹੈ ਉਹਨਾਂ ਉੱਤੇ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਲਗਾਤੇ, ਕਈ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਤੇ ਲਗਾਤੇ। ਉਹਨਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ ਕਿ ਜਿਸ ਭਾਰਤ ਦੀ ਫੌਜ ਵਿੱਚ ਮੈਂ ਆਪਣਾ ਆਪਾ ਸਮਰਪਿਤ ਕਰਕੇ ਆਇਆ ਸੀ ਕਿ ਮੇਰਾ ਤਨ ਮਨ ਸਭ ਅੱਜ ਤੋਂ ਇਸ ਫੌਜ ਦੇ ਹਵਾਲੇ, ਔਰ ਮੈਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ, ਪਰ ਇਹ ਸਰਕਾਰ ਨੇ ਮੈਨੂੰ ਫਿਰ ਦੋਸ਼ ਲਾ ਕੇ ਬਦਨਾਮ ਕੀਤਾ। ਐਸੀ ਅੰਦਰ ਠੇਸ ਪਹੁੰਚੀ, ਆਖਿਆ ਵੀ ਹੁਣ ਇਸ ਫੌਜ ਵਿੱਚ ਨਹੀਂ, ਹੁਣ ਮੈਂ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋਣਾ ਹੈ, ਜਿੱਥੇ ਕੋਈ ਦਾਗ ਨਹੀਂ ਲੱਗਦਾ, ਜਿੱਥੇ ਕੋਈ ਦੋਸ਼ ਨਹੀਂ ਆਉਂਦਾ, ਜਿੱਥੇ ਸਾਰੇ ਦਾਗ ਦੋਸ਼ ਮਿਟ ਜਾਂਦੇ ਆ। ਉਦੋਂ ਫਿਰ ਇਹਨਾਂ ਦਾ ਰੁੱਖ ਮੁੜਿਆ ਸੀ, ਉਦੋਂ ਫਿਰ ਇਹ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੁੰਦੇ ਆ। ਫਿਰ ਜਿਹੜਾ ਇਹ ਸੰਤ ਜਰਨੈਲ ਸਿੰਘ ਹੋਣੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ, ਉਹਨਾਂ ਦੇ ਜੀਵਨ ਨੂੰ ਜਦੋਂ ਦੇਖਦੇ ਆ ਉਹ ਉਹਨਾਂ ਦੇ ਹੀ ਹੋ ਕੇ ਰਹਿ ਜਾਂਦੇ ਆ। ਕਈ ਪੱਤਰਕਾਰ ਵੀ ਐਸੇ ਨੇ ਜਿਹੜੇ ਉਹਨਾਂ ਦੇ ਬਾਰੇ ਪੁੱਛਣ ਲਈ ਆਉਂਦੇ ਆ, ਬਾਂ ਕਮਾਲ ਜਵਾਬ ਦਿੱਤਾ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ। ਬਹੁਤ ਐਸੇ ਜਿਹੜੇ ਨੇ ਉਹ, ਕਿਉਂਕਿ ਉਹਨਾਂ ਦਾ ਜੀਵਨ ਹੀ ਐਸਾ ਹੈ, ਨਾਮ ਰੰਗ ਦੇ ਵਿੱਚ ਰੰਗਣ ਵਾਲੇ ਨੇ। ਅਸੀਂ ਦੋ ਪੰਗਤੀਆਂ ਪੜ੍ਹਦੇ ਹਾਂ ਨਾ, ਉਹ ਦੋਵੇਂ ਉਹਨਾਂ ਉੱਤੇ ਢੁੱਕਦੀਆਂ ਨੇ। ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਅਸਲ ਦੇ ਵਿੱਚ ਨਿਸ਼ਾਨਾ ਉਹ ਨਹੀਂ ਸੀ, ਨਿਸ਼ਾਨਾ ਸੀ ਇਹ ਝੂਲਦੇ ਹੋਏ ਨਿਸ਼ਾਨ। ਕਿਉਂਕਿ ਰਾਤ ਵੀ ਬੇਨਤੀ ਕੀਤੀ ਸੀ ਵੀ ਜੇ ਇਕੱਲਾ ਉਹਨਾਂ ਨੂੰ ਪਕੜਨ ਦਾ ਮਿਸ਼ਨ ਹੁੰਦਾ ਤਾਂ ਪਕੜਿਆ ਤਾਂ ਕਿਤੇ ਵੀ ਜਾ ਸਕਦਾ ਸੀ। ਉਹਦੇ ਨਾਲ ਨਾਲ ਜਿਹੜੇ 35-36 ਗੁਰੂ ਘਰ ਹੋਰ ਨੇ ਉਹਨਾਂ ਉੱਤੇ ਜਿਹੜੇ ਹਮਲੇ ਕਰਵਾਏ, ਉਹ 35 ਅਸਥਾਨਾਂ 'ਤੇ ਤਾਂ ਨਹੀਂ ਸੀ, ਜਿਹੜੇ 36 ਅਸਥਾਨ

ਗੁਰੂ ਕੇ ਸਿੱਖਾਂ ਦੀ। ਉਸ ਵੇਲੇ ਆਖਿਆ ਵੀ ਤੁਹਾਨੂੰ ਤੁਹਾਡੇ ਹੱਕ ਦਿੱਤੇ ਜਾਣਗੇ, ਪਰ ਸਮਾਂ ਬਦਲ ਗਿਆ, ਹੱਕ ਨਹੀਂ ਦਿੱਤੇ। ਫਿਰ ਅਖੀਰ ਨੂੰ ਫਿਰ ਧਰਮ ਮੋਰਚੇ ਲਾਉਣੇ ਪਏ, ਮਤੇ ਪਕਾਉਣੇ ਪਏ ਵੀ ਇਹ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਏ। ਅੱਜ ਵੀ ਸਾਡੀ ਇਹੀ ਮੰਗ ਹੈ, ਇੰਨੇ ਸਾਲਾਂ ਬਾਅਦ ਅੱਜ ਵੀ ਅਸੀਂ ਉਹੀ ਮੰਗ ਰਹੇ ਹਾਂ, ਅਨੰਦਪੁਰ ਸਾਹਿਬ ਦਾ ਮਤਾ। ਫਿਰ ਜਿੰਨੇ ਇਹ ਧਰਮ ਮੋਰਚੇ ਲੱਗਦੇ ਰਹੇ, ਇਹ ਸਭ ਕੁਝ ਮਿਟਾਉਣ ਵਾਸਤੇ ਇਹ ਮਿਸ਼ਨ ਬਣਾਇਆ ਗਿਆ ਅਤੇ ਆਖਿਆ ਵੀ ਇਹਨੂੰ ਹੁਣ ਅੰਜ਼ਾਮ ਜਿਹੜਾ ਉਹ ਦਿਓ। ਅਤੇ ਜਿਹੜਾ ਆਇਆ ਸੀ ਵੈਦਿਆ ਜਾਂ ਕੁਲਦੀਪ ਬਰਾੜ, ਉਹ ਕਹਿੰਦੇ ਇਹ ਕੋਈ ਵੱਡੀ ਖੇਡ ਹੈ, ਇਹਦੇ 2 ਘੰਟੇ 'ਚ ਹੀ ਮੁਕਾ ਦਿਆਂਗੇ, ਮਿਸ਼ਨ ਪੂਰਾ ਕਰ ਦਿਆਂਗੇ। ਪਰ ਹੋਇਆ ਕਿ 1 ਜੂਨ ਤੋਂ 6 ਜੂਨ ਦਾ ਸਮਾਂ ਆ ਜਾਂਦਾ, ਪਰ ਇਹਨਾਂ ਦਾ ਮਿਸ਼ਨ ਪੂਰਾ ਨਹੀਂ ਹੁੰਦਾ। ਕਿੰਨੇ ਕੁ ਅੰਦਰ ਗੁਰੂ ਕੇ ਪਿਆਰੇ ਨੇ, ਗਿਣਤੀ ਦੇ ਹੀ ਨੇ ਜਾਂ ਸੰਗਤਾਂ। ਆ 3 ਤਰੀਕ ਆਉਣੀ ਹੈ, ਉਸ ਵੇਲੇ 3 ਤਰੀਕ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ। ਅਤੇ ਕੀ ਅੱਗੇ ਕੁਛ ਵਾਪਰਨਾ ਹੈ, ਅੱਜ ਦਿਨ ਸ਼ਾਂਤ ਰਹਿਣਾ, ਅੱਜ ਉਹਨਾਂ ਨਾਲ ਕੋਈ ਮੁਲਾਕਾਤ ਹੋਏਗੀ, ਸਵਾਲ ਜਵਾਬ ਹੋਣਗੇ, ਪਤਾ ਲਗਾਇਆ ਜਾਏਗਾ ਵੀ ਅੰਦਰ ਕੀ ਕੁਛ ਹੈ, ਕੀ ਕੁਛ ਹੋ ਰਿਹਾ, ਫਿਰ ਕਿਵੇਂ ਅੱਗੇ ਇਹ ਕਾਰਵਾਈ ਜਿਹੜੀ ਹੈ ਉਹ ਹੋਏਗੀ। ਕਰਫਿਊ ਲਾਇਆ ਜਾਏਗਾ, ਕਨੈਕਸ਼ਨ ਕੱਟੇ ਜਾਣਗੇ, ਸਿੱਖ ਸੰਗਤਾਂ ਕਿਵੇਂ ਗਰਮੀ ਵਿੱਚ ਤੜਪਦੀਆਂ ਨੇ ਜਾਂ ਕਿਵੇਂ ਸ਼ਹਾਦਤਾਂ, ਉਹ ਆਪਾਂ ਨਾਲ ਨਾਲ ਅਗਲੇਰੇ ਦਿਨਾਂ ਵਿੱਚ ਸਰਵਣ ਕਰਦੇ ਚੱਲਾਂਗੇ। ਸਾਡਾ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਹੈ, ਔਰ ਅੱਜ ਦੇ ਸ਼ਬਦ ਦੇ ਰਾਹੀਂ ਅਸੀਂ ਪਿਆਰੇ ਦੇ ਚਰਨਾਂ ਨਾਲ ਪ੍ਰੇਮ ਪਾ ਕੇ ਭਗਤੀ ਦੀ ਮੰਗ ਵੀ ਕਰਨੀ ਹੈ। ਅੱਜ ਜਿਹੜਾ ਸ਼ਬਦ ਆਪਾਂ ਵਿਚਾਰਿਆ ਆਪਣੇ

ਇਹ ਸਾਡੀ ਅਰਦਾਸ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ। ਇਹ ਪਹਿਲਾਂ ਪ੍ਰੇਮ ਸਾਡੇ ਅੰਦਰ ਵਾਹਿਗੁਰੂ ਜੀ ਪ੍ਰਤੀ ਪੈਦਾ ਹੋਵੇ, ਫਿਰ ਇਹ ਪ੍ਰੇਮ ਪ੍ਰੇਮਾ ਭਗਤੀ ਬਣ ਜਾਏ, ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਔਰ ਬਾਣੀ ਦੇ ਧਾਰਨੀ ਬਣੋ। ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ।

ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੀਗ ਬਹਾਦਰ ਸਿਮਰੈ ਘਰ ਨੌਨ ਦਾਵੇ ਤਾਏ ਸਭ ਥਾਈ ਹੋਏ ਸਹਾਇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦਿ।

खुद आप श्रेष्ठ सब पाई जी, तुद आप सिरज सब गोई, तुद आप सिरज सब

ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾ ਬਿਤਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਤੇਗ ਤੇਗ ਫਤਿਹ ਮਿਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀਆਂ

ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ

එහෙනසු සහජ සුභයිහි දර්ශන පරසිය ගුරුකේ

दी नूरे अरिश कुरश चटिए तुद डिठे सचे पातिशाह।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਸ਼ਬਦ ਕੀਰਤਨ ਸ਼ਬਦ ਚੌਂਕੀ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪਰਵਾਹ ਨੂੰ ਹੋਵੇ ਪਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਰੀ ਗਰੀ ਮੇਰੀ ਆਉ ਇਤ ਮਾਰਗ ਪੈਰ ਤ੍ਰੀਜੈ ਸਿਰ ਦੀ ਜੈ ਕਾਣ ਨਾ ਕੀ ਜੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ ਮਤਰ ਪੁੱਛੇ ਕੌਣ ਹੈ ਪਰਾਂ ਹਮਾਰੇ ਬਾਰ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾ ਸੰਦੋਰਾ ਲੀਨ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਸੋ ਕਹੋ ਟਲ ਗੁਰ ਸੇਵੀਐ ਆਹੀਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹੇ ਜੋ ਮਰਵੰਜ ਸੀ ਲੋਕ ਕਾਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹੋ ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਰਹਾਉ ਦੁਨੀਆ ਕੇਰੀ ਦੋਸਤੀ ਮਨਮੁਖ ਦਾ ਜਮਰਨ ਜੰਮ ਪ੍ਰਬਦੇ ਮਾਰੀਏ ਵੇਲਾ ਨਾ ਲਹਨ
गुरमुख जन्म सिखार था सच्चे शब्द लगन आत्म राम पर गस्या सजे सुख रहन। गुर का शब्द विसारिया दूजे पाए रचन तिसना भुख ना उतरे अणदिन जलत फिरन। दुष्टा नाल दोस्ती नाल संता वैर करन आप डुबे कुटम सिंह सगले कुल डोबन। निंदा भली किसे की नाही मनमुख मगुद करन मौ काले तिन निंदका नरके कोर पवन। ए मन जैसा से है तैसा हो है तेह कर्म कमाए आप वीर आपे ही खावना कहना किछु न जाए। महापुरखा का भुलना होवे किते पर थाए ओ अमृत पर बूरे है ओना तिल ना तो माए। गुणकारी गुण संगरे अवरा उपदेसें सेवट भागी ज्यो ना मिल रहे अनदिन नाम लाएन। देसी रिजक संभाहे जिन उपाई मेदनी एको है दातार सच्चाया पथनी। सो सच तेरे नाल है गुरमुख नदर निहाल आपे बख्शे मेल लय। सो प्रभ सदा समाल मन मेला सच निर्मला क्यों कर मिले आ जाए। प्रभ मिले ताँ मिल रहे हमे शब्द जलाए। सौ सौ सच्चा विसरे त्रिक जीवन संसार नदर करे ना विसरे। गुरमति विचार सतगुर मिले ताँ मिल रहा सच रखा उरतार। मिलया होए ना बिछड़े गुर के हेत प्यार पिर सलाही अपना गुर के शब्द विचार। मिल प्रीतम सुख पाया शोभावंती नार मनमुख मन ना पिजई अत मैले चित कठोर सपे दुध पियाईए अंदर विस्न कोर। आप करे किस आखिए आपे बख्शन हार गुर शब्दी मैल उतरे ता सच बनया शिंगार। सच्चा शाओ सच्चे बन जारे ओथे कूड़े ना टेकन ओना सच ना पावई दुखी माए पचन। हुम्मे मैला जग फिरे मर जम्मे वारो वार पये किरत कमावना कोए न मेटन हार। संता संगत मिल रहे तां सच लगे प्यार सच सलाही सच मन दर सच्चे सच्चे यार। गुरपूरे पूरी मत है अनस नाम ते आए। हम में मेरा वड रोग है बिचों ठाक रहाए। गुर सलाही अपना निम्न लागा पाए तन मन सोपी आगे तरी बिचों आप गवाए। खिंचो तान बेगुच्चिए एक स्यों लिवलाए। हम में मेरा छड तू तन सच रहे समाए।
सतगुरु न मिले से पैरा, सच्चे शब्द लगन सच मिले से न बिछुड़े, दर सच्चे दिसन से पाही से सज्जना, जो सच्चा से वन अवगुण विकन पल्लरन, गुण की साज करन गुण की साज सुख उपजे, सच्ची भगत करें सच वणन जे गुर शब्द सियों, लाह नाम लाए सोई ना रूप

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
0: ਧਨਾਸਰੀ ਮਹੱਲਾ ਪਹਿਲਾ ਰਤੀ ਓਅੰਕਾਰ ਸਤਿਗੁਰ ਪ੍ਰਸਾਦ।

वाहेगुरु जी। वाहेगुरु जी। वाहेगुरु जी।

जुगो जुग अटल दीन अर दुनी दे मालक सर्वरे कायनात दे सांझ रहबर गुरुआं के गुरु पीरां दे पीर धन धन श्री गुरु ग्रंथ साहिब सच्चे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ। ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵੜਿਓ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਮਸੰਦਾ ਨੂੰ ਸੋਧਾ ਲਾਇਆ, ਉੱਥੇ ਕੁਝ ਕੁ ਮਸੰਦਾ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਵੀ ਦਿੱਤੀਆਂ ਅਤੇ ਕੁਝ ਕੁ ਮਸੰਦ ਜਿਹੜੇ ਉਹ ਗੁਰੂ ਸਾਹਿਬ ਕੋਲੋਂ ਖਿਮਾ ਮੰਗ ਜਾਂਦੇ ਨੇ। ਇਸ ਤਰ੍ਹਾਂ ਮਾਲਕ ਜੀ ਨੇ ਮਸੰਦ ਪ੍ਰਥਾ ਜਿਹੜੀ ਹੈ ਉਹਨੂੰ ਖਤਮ ਕਰਦਿਆਂ ਸੰਗਤਾਂ ਨੂੰ ਸੁਚੇਤ ਕਰਕੇ ਆਪ ਗੁਰੂ ਦਰ ਉੱਤੇ ਆਪਣੀਆਂ ਕਾਰ ਪੇਟਾਵਾਂ ਅਰਪਣ ਕਰਨ ਵਾਸਤੇ ਸਤਿਗੁਰੂ ਨੇ ਸਿੱਖਿਆ ਦਿੱਤੀ। ਉੱਥੇ ਨਾਲ ਨਾਲ ਭਾਈ ਆਨੰਦ ਚੰਦ ਜਿਹੜੇ ਗੁਰੂ ਘਰ ਦੇ ਦੀਵਾਨ ਨੇ, ਇੱਕ ਬੇਨਤੀ ਕਰਦਾ ਚੱਲਾਂ। ਮਨ ਬਹੁਤ ਚੰਚਲ ਹੈ ਔਰ ਇਸ ਚੰਚਲ ਮਨ ਉੱਤੇ ਨਾ ਜੀ ਕਦੇ ਵੀ ਗੁਮਾਨ ਨਹੀਂ ਕਰਨਾ ਚਾਹੀਦਾ, ਕਦੇ ਵੀ, ਕਿਉਂਕਿ ਇਹਦੇ ਫਿਰ ਜਾਣ ਦਾ ਨਹੀਂ ਪਤਾ ਇਹਨੇ ਕਿੱਥੇ ਫਿਰ ਜਾਣਾ। ਜਿੰਨਾ ਚਿਰ ਤੇ ਇਹ ਕਾਬੂ 'ਚ ਹੈ ਉਨਾ ਚਿਰ ਤੇ ਬੜੀ ਚੰਗੀ ਗੱਲ ਹੈ, ਜੀਵਨ ਬੜਾ ਸੋਹਣਾ ਹੈ। ਕਿਤੇ ਇਹ ਨਾ ਹੋਵੇ ਵੀ ਕਾਬੂ ਵਿੱਚ ਕੀਤਾ ਹੋਇਆ ਮਨ ਜਿਹਨੂੰ ਅਸੀਂ ਕਹੀ ਜਾਂਦੇ ਵੀ ਸਾਡੇ ਕਾਬੂ ਵਿੱਚ ਹੈ ਅਤੇ ਅਸੀਂ ਉਹਨੂੰ ਵੇਖ ਕੇ ਹੰਕਾਰੀ ਹੋਏ ਫਿਰੀਏ ਵੀ ਸਾਡਾ ਮਨ ਸਾਡੇ ਕਾਬੂ 'ਚ ਹੈ। ਬਸ ਭਾਈ ਆਨੰਦ ਚੰਦ ਨਾਲ ਉਹੀ ਵਾਪਰੀ ਹੈ ਗੁਰੂ ਘਰ ਦੇ ਦੀਵਾਨ ਜ਼ਿੰਮੇਵਾਰੀ ਹੈ। ਗੁਰੂ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਵੀ ਕੀਤੀਆਂ ਭਾਈ ਆਨੰਦ ਚੰਦ ਉੱਤੇ। ਜਦੋਂ ਪਹਿਲੇ ਜੰਗ ਕੀਤੇ, ਪੰਗਾਣੀ ਦਾ ਯੁੱਧ ਹੋਇਆ, ਨੰਦਾਉਣ ਦਾ ਯੁੱਧ ਹੋਇਆ, ਉਹਦੇ ਵਿੱਚ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਮਾਲਕ ਦੇ ਹੁਕਮ ਅਨੁਸਾਰ ਜਾ ਕੇ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ ਔਰ ਜੰਗ ਦੇ ਮੈਦਾਨ 'ਚ ਆਪਣੇ ਜ਼ੋਹਰ ਵਿਖਾਏ। ਗੁਰੂ ਦਰ 'ਤੇ ਰਹਿੰਦੇ ਨੇ, ਗੁਰੂ ਕੋਲ ਰਹਿੰਦੇ ਨੇ, ਪਰ ਮਨ ਜਿਹੜਾ ਨਾ ਜੀ ਮਨ ਦੇ ਡੋਲ ਜਾਣ ਦਾ ਨਹੀਂ ਪਤਾ ਲੱਗਦਾ ਵੀ ਇਹਨੇ ਕਿੱਥੇ ਡੋਲ ਜਾਣਾ। ਜੇ ਇਹ ਟਿਕਿਆ ਰਹੇ ਲੱਖਾਂ ਕਰੋੜਾਂ 'ਤੇ ਵੀ ਟਿਕਿਆ ਰਹਿੰਦਾ ਹੈ, ਜੇ ਨਾ ਟਿਕੇ ਡੋਲਣ 'ਤੇ ਆਵੇ ਤਾਂ ਫਿਰ ਟਕਾ ਵੇਖ ਕੇ ਵੀ ਡੋਲ ਜਾਂਦਾ ਹੈ। ਮਨ ਦੀ ਹਾਲਤ ਹੈ ਇਹ। ਹੁਣ ਭਾਈ ਆਨੰਦ ਚੰਦ ਜੀ ਕੋਲ ਗੁਰੂ ਘਰ ਦੇ ਵਿੱਚ ਲੈਣ ਦੇਣ ਧਨ ਦੌਲਤ ਸਾਰੀ ਜ਼ਿੰਮੇਵਾਰੀ ਹੈ, ਨਹੀਂ ਮਨ ਡੋਲਿਆ, ਸਥਿਰ ਰਿਹਾ। ਪਰ ਇੱਕ ਵੇਲਾ ਐਸਾ ਆ ਗਿਆ ਜਦੋਂ ਕਹਿੰਦੇ ਵੀ ਹੁਣ ਮੈਂ ਜਿਹੜੀ ਬਾਣੀ ਲਿਖੀ ਹੈ, ਮੈਂ ਲਿਖੀ ਹੈ ਜਿਹੜੀ ਮੈਨੂੰ ਕੰਠ ਹੈ ਨਾ, ਉਹ ਗ੍ਰੰਥ ਰੂਪ ਵਿੱਚ ਹੁਣ ਮੈਂ ਦੇਣੀ ਨਹੀਂ, ਉਹ ਬਾਣੀ ਮੈਂ ਦੇਣੀ ਨਹੀਂ, ਉਹ ਪੋਥੀ ਜਿਹੜੀ ਮੈਂ ਲਿਖੀ ਉਹ ਦੇਣੀ ਕੋਈ ਨਹੀਂ।
ਮਨ ਬਦਲ ਗਿਆ। ਫਿਰ ਇਹ ਵੀ ਨਹੀਂ ਵੇਖਿਆ ਵੀ ਗੁਰੂ ਸਾਹਿਬ ਨੇ ਸੇਵਕ ਭੇਜੇ ਨੇ, ਸਿੱਖ ਭੇਜੇ ਨੇ, ਉਹਨਾਂ ਦੀ ਵੀ ਆਗਿਆ, ਉਹਨਾਂ ਦਾ ਹੁਕਮ ਵੀ ਮੋੜਤਾ, ਬਸ ਆਪਣੇ ਹੰਕਾਰ ਵਿੱਚ ਆਏ ਨੇ। ਇਸ ਲਈ ਜ਼ਿਕਰ ਕਰ ਰਹੇ ਹਾਂ ਵੀ ਮਨ ਜੇ ਕਾਬੂ ਵਿੱਚ ਹੈ ਤਾਂ ਗੁਰੂ ਦਾ ਸ਼ੁਕਰ ਕਰਿਆ ਕਰੋ ਵੀ ਮਨ ਸਾਡੇ ਅਧੀਨ ਹੈ, ਅਤੇ ਨਾਲ ਸ਼ੁਕਰ ਦੇ ਇਹ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਜਿਹੜੇ ਮਨ ਨੂੰ ਅਜੇ ਤੱਕ ਤੁਸੀਂ ਧੀਰਜ ਦੇ ਕੇ ਟਕਾ ਕੇ ਰੱਖੇ ਆ ਨਾ, ਇਹਨੂੰ ਟਕਾਈ ਰੱਖੋ, ਇਹ ਡੋਲੇ ਨਾ। ਮੇਰਾ ਕੋਈ ਜ਼ੋਰ ਨਹੀਂ ਹੈ, ਮੇਰੀ ਕੋਈ ਤਾਕਤ ਨਹੀਂ ਹੈ ਵੀ ਮੈਂ ਇਹਨੂੰ ਰੱਖ ਸਕਾਂ, ਮੈਂ ਇਹਨੂੰ ਸੰਭਾਲ ਸਕਾਂ। ਇਹ ਤੁਹਾਡੀ ਬਖਸ਼ਿਸ਼ ਹੈ ਵੀ ਤੁਸੀਂ ਇਹਨੂੰ ਧੀਰਜ ਦੇ ਕੇ ਟਿਕਾਇਆ ਹੋਇਆ ਅਤੇ ਅਜੇ ਤੱਕ ਟਿਕਿਆ ਹੋਇਆ। ਨਹੀਂ ਪਤਾ ਇਹਨੇ ਕਿੱਥੇ ਆ ਕੇ ਕਿਹੜੇ ਵੇਲੇ ਡੋਲ ਜਾਣਾ, ਬਸ ਗੁਰੂ ਕੋਲੋਂ ਸਤਿਗੁਰੂ ਦਾ ਸ਼ੁਕਰਾਨਾ ਅਤੇ ਗੁਰੂ ਦੀ ਬਖਸ਼ਿਸ਼, ਦੋਵੇਂ ਚੀਜ਼ਾਂ। ਸ਼ੁਕਰ ਵੀ ਕਰਨਾ ਵੀ ਮਾਲਕ ਜੀ ਮਨ ਸਾਡਾ ਟਿਕਾ ਕੇ ਰੱਖਿਆ, ਅਤੇ ਅਰਦਾਸ ਵੀ ਕਰਨੀ ਹੈ ਸਤਿਗੁਰੂ ਜੀ ਸਾਡੇ ਮਨ ਨੂੰ ਇਸੇ ਤਰ੍ਹਾਂ ਟਿਕਾਈ ਰੱਖਿਓ, ਇਹ ਡੋਲੇ ਨਾ, ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣ ਜਾਣ ਪਰ ਮਨ ਸਾਡਾ ਡੋਲੇ ਨਾ। ਬਸ ਇਹ ਅਰਦਾਸ ਵੀ ਅਸੀਂ ਗੁਰੂ ਸਾਹਿਬ ਅੱਗੇ ਕਰਨੀ ਹੈ। ਹੁਣ ਜਦੋਂ ਸਤਿਗੁਰੂ ਜੀ ਨੇ ਆਪਣੇ ਕੋਲੋਂ ਸੇਵਕ ਭੇਜੇ ਵੀ ਜਾਓ ਭਾਈ ਆਨੰਦ ਚੰਦ ਦੇ ਕੋਲੋਂ ਲੈ ਕੇ ਆਵੋ ਤੁਸੀਂ, ਜਿਹੜਾ ਉਹਨਾਂ ਨੇ ਬਾਣੀ ਲਿਖੀ ਹੈ, ਬਾਣੀ ਹੈ ਨਾ ਪੋਥੀ ਰੂਪ ਵਿੱਚ ਉਹਨਾਂ ਨੇ ਲਿਖੀ, ਉਹ ਲੈ ਆਓ। ਗਏ ਸੇਵਕ, ਉਹਨਾਂ ਦੀ ਵੀ ਜਦੋਂ ਵੇਖਿਆ ਉਹਨੇ, ਉਹਨਾਂ ਨੇ ਜਾ ਕੇ ਆਖਿਆ ਭਾਈ ਆਨੰਦ ਚੰਦ ਜੀ ਨੂੰ ਵੀ ਭਾਈ ਗੁਰੂ ਸਾਹਿਬ ਨੇ ਪੋਥੀ ਮੰਗਵਾਈ ਹੈ, ਅਤੇ ਉਹਨਾਂ ਨੂੰ ਵੀ ਉਹਨੇ ਕੋਈ ਬਹੁਤਾ ਗੌਲਿਆ ਨਹੀਂ, ਸਗੋਂ ਉਹਨਾਂ ਨੂੰ ਡਰ ਦਿੰਦਾ ਵੀ ਗ੍ਰੰਥ ਤਾਂ ਮੈਂ ਆਪਦੇ ਕੋਲ ਹੀ ਰੱਖੂੰ, ਮੈਂ ਨਹੀਂ ਦੇਣਾ ਇਹ ਗ੍ਰੰਥ, ਇਹ ਬਾਣੀ ਮੈਂ ਲਿਖੀ ਹੈ ਨਾ। ਇੱਦਾਂ ਦੀਆਂ ਵਿਚਾਰਾਂ ਜਿਹੜੀਆਂ ਉਹਨਾਂ ਨੇ ਧਾਰਨ ਕੀਤੀਆਂ, ਅਗਾਂਹ ਕਿਵੇਂ ਸਾਰੀਆਂ ਘਟਨਾਵਾਂ ਵਰਤਦੀਆਂ ਨੇ। ਗੁਰੂ ਸਾਹਿਬ ਉਹਨੂੰ ਰੱਖਣਾ ਚਾਹੁੰਦੇ ਨੇ ਪਰ ਹੋਣੀ ਜਿਹੜੀ ਹੈ ਨਾ ਉਹ ਹੋਣੀ ਦੇ ਵੱਸ ਪਏ ਹੋਏ ਭਾਈ ਆਨੰਦ ਚੰਦ ਆਪਣਾ ਸਭ ਕੁਝ ਗਵਾ ਲੈਂਦੇ। ਬਸ ਇਸੇ ਨੂੰ ਕਹਿੰਦੇ ਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ ਦਰ ਮੰਗਣ ਪੇਖ ਨਾ ਪਾਏਂਦਾ। ਫਿਰ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ। ਖੈਰ ਉਹ ਸਾਰਾ ਕਿਵੇਂ ਉਸ ਥਾਂ 'ਤੇ ਗੁਰੂ ਪਾਤਸ਼ਾਹ ਕੌਤਕ ਵਰਤਾਉਂਦੇ ਨੇ, ਕਿਹੜੀਆਂ ਕਿਹੜੀਆਂ ਘਟਨਾਵਾਂ ਅਤੇ ਕਿਹੜੇ ਕਿਹੜੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਧੰਨ ਗੁਰੂ ਕਲਗੀਧਰ ਸਾਹਿਬ ਕਰਦੇ ਨੇ, ਆਓ ਆਪਾਂ ਅਗਲੇਰੇ ਪ੍ਰਸੰਗ ਦੇ ਨਾਲ ਸਾਂਝ ਪਾਈਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ, ਗੁਰੂ ਪਾਤਸ਼ਾਹ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੇ ਸੇਵਕਾਂ ਨੂੰ ਭੇਜਿਆ, ਉਹ ਸੇਵਕ ਵਾਪਸ ਆ ਗਏ ਅਤੇ ਗੁਰੂ ਪਾਤਸ਼ਾਹ ਨੂੰ ਦੱਸ ਰਹੇ ਨੇ ਵੀ ਮਾਲਕ ਜੀ, ਉਹ ਉਹਨੇ ਤਾਂ ਆਪ ਜੀ ਦਾ ਡਰ ਵੀ ਵਿਸਾਰਿਆ, ਅਤੇ ਜੇ ਅਸੀਂ ਉਹਦੇ ਕੋਲੋਂ ਉਹ ਪੋਥੀ ਦੀ ਮੰਗ ਕੀਤੀ ਹੈ ਤਾਂ ਉਹਨੇ ਪੋਥੀ ਦੇਣ ਦੀ ਬਜਾਏ ਆਪਣੀ ਜ਼ੁਬਾਨੋਂ ਅਪ ਸ਼ਬਦ ਬੋਲੇ ਨੇ। ਅਪ ਸ਼ਬਦ ਬੋਲ ਕੇ ਤੁਹਾਡੇ ਡਰ ਨੂੰ ਵਿਸਾਰ ਕੇ, ਅਤੇ ਉਹ ਇਹੀ ਕਹਿ ਰਿਹਾ ਵੀ ਇਹ ਗ੍ਰੰਥ ਨੂੰ ਤਾਂ ਮੈਂ ਆਪਣੇ ਘਰ ਦੇ ਵਿੱਚ ਹੀ ਸੰਭਾਲ ਕੇ

ਪੁਕਾਰ ਸੁਣੀ, ਜਦੋਂ ਪੁਕਾਰ ਸੁਣੀ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਰੋਸ ਵੀ ਕੁਝ ਕੁ ਧਾਰਨ ਕੀਤਾ ਵੀ ਸਾਡੇ ਹੁਕਮ ਨੂੰ ਵੀ ਆਨੰਦ ਚੰਦ ਨੇ ਮੋੜਿਆ। ਜਦੋਂ ਮਾਲਕ ਪਾਤਸ਼ਾਹ ਨੇ ਮਨ ਦੇ ਅੰਦਰ ਰੋਸ ਧਾਰਨ ਕੀਤਾ ਨਾ, ਫਿਰ ਗੁਰੂ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਬਚਨ ਕਰਦਿਆਂ ਆਪਣੇ ਸਿੱਖਾਂ ਨੂੰ ਹੁਕਮ

ਵਾਹਿਗੁਰੂ ਜੀ ਨੇ ਦੋ ਸਿੰਘਾਂ ਨੂੰ ਜ਼ਿੰਮੇਵਾਰੀ ਲਾਈ, ਕਹਿੰਦੇ ਜਾਓ ਭਾਈ ਦਵੈ ਸਿੰਘਨ ਕੋ ਭਾਖ, ਭਾਖ ਮਤਲਬ ਬੋਲਣਾ, ਪਠਾਇਓ ਮਤਲਬ ਭੇਜਣਾ। ਦੋ ਸਿੰਘਾਂ ਨੂੰ ਹੁਕਮ ਕਰਕੇ ਭੇਜਿਆ ਅਤੇ ਇਹ ਕਿਹਾ ਵੀ ਲੱਗਦਾ ਹੁਣ ਉਹਨਾਂ ਨੇ ਉਹਨੇ ਆਪਣਾ ਸਮਾਂ ਜਿਹੜਾ ਵਿਨਾਸ਼ ਦਾ ਉਹਨੂੰ ਨੇੜੇ ਜਾਣੇ ਆ, ਮਤਲਬ ਉਹਦੇ ਵਿਨਾਸ਼ ਦਾ ਸਮਾਂ ਹੁਣ ਜਿਹੜਾ ਸਾਡੇ ਹੁਕਮ ਤੋਂ ਵੀ ਆਕੀ ਹੋਇਆ। ਅਤੇ ਸੁਭਾਵਿਕ ਜਿਹੀ ਗੱਲ ਹੈ ਜੀ, ਜਿਹੜਾ ਗੁਰੂ ਸਾਹਿਬ ਦੇ ਹੁਕਮ ਤੋਂ ਆਕੀ ਹੋ ਗਿਆ ਉਹਦਾ ਤਾਂ ਵਿਨਾਸ਼ ਅੱਜ ਵੀ ਹੈ ਅਤੇ ਕੱਲ੍ਹ ਵੀ ਹੈ। ਉਹਦੇ ਵਿਨਾਸ਼ ਨੂੰ ਕੋਈ ਰੋਕ ਨਹੀਂ ਸਕਦਾ ਜਿਹੜਾ ਗੁਰੂ ਸਾਹਿਬ ਦੇ ਹੁਕਮ ਤੋਂ ਆਕੀ ਹੋ ਗਿਆ। ਮਲਕ ਪਾਤਸ਼ਾਹ ਕਹਿੰਦੇ ਵੀ ਲੱਗਦਾ ਉਹਨੇ ਆਪਣਾ ਨਾ ਸਮੇਂ ਵਿਨਾਸ਼ ਕਿਹਦੋਂ ਤੋਂ, ਵੀ ਉਹਨੂੰ ਕਹੋ ਜਾ ਕੇ ਵੀ ਲੱਗਦਾ ਤੇਰਾ ਹੁਣ ਵਿਨਾਸ਼ ਦਾ ਸਮਾਂ ਨੇੜੇ।

ਪਹਿਲਾਂ ਤੇ ਇਹਨੇ ਜਬਰੀ ਕਰਕੇ ਗ੍ਰੰਥ ਖੋਹਿਆ, ਗ੍ਰੰਥ ਖੋਹ ਕੇ ਤੇ ਮੁੜ ਕੇ ਹੁਣ ਦੇਣ ਤੋਂ ਵੀ ਇਨਕਾਰੀ ਹੋਇਆ ਨਾ, ਉਸ ਗ੍ਰੰਥ ਨੂੰ ਵਾਪਸ ਕਰਨ ਤੋਂ ਵੀ ਇਨਕਾਰੀ ਹੋਇਆ, ਜੋ ਬਾਣੀ ਦੀ ਪੋਥੀ ਹੈ ਉਹਨੂੰ ਦੇਣ ਤੋਂ ਵੀ ਇਨਕਾਰੀ ਹੋਇਆ, ਸਾਡੇ ਹੁਕਮ ਨੂੰ ਵੀ ਇਹਨੇ

ਕਹਿੰਦੇ ਨਾ ਦਿਨ ਖੋਟੇ ਕੇ, ਕੁਝ ਕੁ ਦਿਨਾਂ ਤੋਂ ਹੁਣ ਇਹਨਾਂ ਦੇ ਮਨ ਅੰਦਰ ਖੋਟ ਦਿਖਾਈ ਦੇ ਰਹੀ ਆ ਵੀ ਅਸੀਂ ਤੇ ਚਾਹੁੰਦੇ ਹਾਂ ਵੀ ਮਸੰਦਾਂ ਦੀ ਵਡਿਆਈ ਜਿਹੜੀ ਉਹ ਬਣੀ ਰਹੇ, ਉਹ ਵਡਿਆਈ ਬਣੀ ਰਹੇ। ਤਾਂ ਹੀ ਤੇ ਗੁਰੂ ਸਾਹਿਬ ਨੇ ਜਿਹੜੇ ਮਸੰਦ ਚੰਗੇ ਸੀ ਜੀ ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਕੋਲੋਂ ਸਨਮਾਨ ਦਿੱਤਾ ਨਾ। ਸਤਿਗੁਰੂ ਨੇ ਉੱਥੇ ਨਾ ਜੀ ਉਹ ਖੇਡ ਵਰਤਾ ਕੇ, ਉਹ ਕੌਤਕ ਵਰਤਾ ਕੇ ਇਹ ਦਰਸਾਇਆ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਗੁਰੂ ਪਾਤਸ਼ਾਹ ਦਾ ਉਹ ਸਾਰਾ ਕੌਤਕ ਜਿਹੜਾ ਮਸੰਦਾਂ ਵਾਲਾ ਵਰਤਾਇਆ ਹੋਇਆ, ਮਾਲਕ ਪਾਤਸ਼ਾਹ ਨੇ ਬਾਬਾ ਫੇਰੂ ਜੀ ਨੂੰ, ਭਾਈ ਜੋਧ ਜੀ ਨੂੰ, ਹੈ ਨਾ, ਇਹਨਾਂ ਸਾਰਿਆਂ ਨੂੰ ਸਤਿਕਾਰ ਦੇ ਕੇ ਇਸੇ ਗੱਲ ਨੂੰ ਪ੍ਰਗਟ ਕੀਤਾ ਨਾ ਵੀ ਜੇ ਚਈਏ ਮਈਏ ਵਰਗੇ ਨੇ ਨਾ ਤਾਂ ਫਿਰ ਬਾਬੇ ਫੇਰੂ ਜੀ ਵਰਗੇ ਵੀ ਨੇ। ਜੇ ਉਹ ਮਸੰਦ ਜਿਹੜੇ ਆਪਣੇ ਇਖਲਾਕ ਤੋਂ ਡਿੱਗ ਚੁੱਕੇ ਨੇ ਉਹਨਾਂ ਵਰਗੇ ਨੇ, ਅਤੇ ਨਾਲ ਨਾਲ ਬਾਬਾ ਜੋਧ ਜੀ ਵਰਗੇ ਵੀ ਮੌਜੂਦ ਨੇ ਨਾ। ਜੇ ਚੰਗੇ ਨੇ, ਜੇ ਮਾੜੇ ਨੇ ਤਾਂ ਚੰਗੇ ਵੀ ਨੇ, ਸਾਰੇ ਇੱਕੋ ਜਿਹੇ ਨਹੀਂ। ਹਾਂ, ਜਿਹੜੇ ਮਾੜੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਜਿਹੜੇ ਚੰਗੇ ਸੀ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ। ਉਹਨਾਂ ਦੀ ਵਡਿਆਈ ਮਸੰਦ, ਕੋਈ ਮਸੰਦ ਨੂੰ ਮਾੜਾ ਨਾ ਆਖੇ, ਉਹ ਜਿਸ ਦਾ ਜੀਵਨ ਡਿੱਗ ਪਿਆ ਉਹ ਮਾੜਾ ਹੈ, ਉਹ ਮਾੜਾ ਹੈ ਜਿਹਦਾ ਆਪਣਾ ਇਖਲਾਕ ਡਿੱਗ ਪਿਆ, ਸਾਰੇ ਮਾੜੇ ਨਹੀਂ। ਜਿਵੇਂ ਧਰਮ ਦਾ ਲਿਬਾਸ ਤਾਂ ਹਰ ਕੋਈ ਪਾ ਰਿਹਾ ਨਾ, ਧਰਮ ਦਾ ਲਿਬਾਸ ਤਾਂ ਹਰ ਕੋਈ ਪਾ ਰਿਹਾ। ਹੁਣ ਜਿੰਨੇ ਲਿਬਾਸ ਪਾਇਆ ਉਹ ਮਾੜਾ ਥੋੜ੍ਹੀ ਹੈ, ਜਿਹੜਾ ਲਿਬਾਸ ਪਾ ਕੇ ਆਪਣੇ ਇਖਲਾਕ 'ਤੇ ਸਥਿਰ ਨਾ ਰਹੇ ਮਾੜਾ ਉਹ ਹੈ, ਧਰਮ ਦਾ ਲਿਬਾਸ ਮਾੜਾ ਨਹੀਂ ਹੈ, ਲਿਬਾਸ ਤਾਂ ਚੰਗਾ। ਹੁਣ ਕੋਈ ਹੋਵੇ, ਮਜ਼ਹਬ ਜਿਹੜਾ ਮਰਜ਼ੀ ਹੋਵੇ, ਜਿਹੜਾ ਮਰਜ਼ੀ ਮਜ਼ਹਬ ਦਾ ਉਹਨੇ ਲਿਬਾਸ ਪਾ, ਲਿਬਾਸ ਕਦੇ ਮਾੜਾ ਨਹੀਂ ਹੁੰਦਾ। ਹੁਣ ਪਹਿਰਾਵਾ ਹੈ ਪਾ ਲਿਆ, ਧਰਮ ਦਾ ਪਹਿਰਾਵਾ ਪਾ ਲਿਆ, ਹੁਣ ਉਸ ਪਹਿਰਾਵੇ ਥੱਲੇ ਪਾਉਣ ਵਾਲਾ ਕਿੱਦਾਂ ਦਾ, ਜਿਹਨੇ ਪਾਇਆ ਉਹ ਕਿੱਦਾਂ ਦਾ। ਸਵਾਲ ਤਾਂ ਪਾਉਣ ਵਾਲੇ ਉੱਤੇ ਹੈ ਨਾ, ਪਹਿਰਾਵੇ 'ਤੇ ਕੀ ਸਵਾਲ ਕਰਾਂਗੇ। ਜੇ ਮੰਨ ਲਓ ਉਹਨੇ ਪੌਸ਼ਾਕ ਮੈਲੀ ਪਾ ਵੀ ਲਈ ਹੈ, ਪੌਸ਼ਾਕ ਤਾਂ ਧੋ ਕੇ ਸਾਫ਼ ਹੋ ਜਾਣੀ ਹੈ। ਜੇ ਉਹਨੇ ਪੌਸ਼ਾਕ ਮੈਲੀ, ਧਰਮ ਦਾ ਲਿਬਾਸ, ਜਿਹੜੇ ਧਰਮ ਦੇ ਕੱਪੜੇ ਨੇ, ਧਰਮ ਦਾ ਪਹਿਰਾਵਾ, ਜੇ ਉਹ ਮੈਲਾ ਹੋਵੇ ਵੀ ਉਹ ਤਾਂ ਧੋ ਕੇ ਸਾਫ਼ ਹੋ ਜਾਣਾ, ਉਹ ਤਾਂ ਨਵਾਂ ਪਾ ਲਿਆ ਜਾਏਗਾ, ਉਹ ਤਾਂ ਲਿਬਾਸ ਤਾਂ ਸਾਫ਼ ਹੈ। ਲਿਬਾਸ ਦਾ ਕੁਝ ਨਹੀਂ ਵਿਗੜਦਾ, ਵਿਗਾੜ ਪਹਿਨਣ ਵਾਲੇ ਵਿੱਚ ਹੈ। ਜੇ ਪਹਿਨਣ ਵਾਲਾ ਮਾੜਾ ਹੈ ਉਹ ਲਿਬਾਸ ਨੂੰ ਵੀ ਮਾੜਿਆਂ ਕਰ ਲੈਂਦਾ ਹੈ, ਅਤੇ ਜੇ ਪਹਿਨਣ ਵਾਲਾ ਮਾੜਾ ਨਾ ਹੋਵੇ, ਚੰਗਾ ਹੋਵੇ, ਲਿਬਾਸ ਤਾਂ ਚੰਗਾ ਹੀ ਹੈ। ਧਰਮ ਦਾ ਲਿਬਾਸ ਕਦੇ ਮਾੜਾ ਹੋਇਆ? ਧਰਮ ਦਾ ਲਿਬਾਸ ਕਦੇ ਨਹੀਂ ਮਾੜਾ ਹੁੰਦਾ। ਧਰਮ ਦੇ ਲਿਬਾਸ ਨੂੰ ਪਾਉਣ ਵਾਲੇ ਦਾ ਜੀਵਨ ਮਾੜਾ ਹੋ ਸਕਦਾ, ਜਿਹਨੇ ਲਿਬਾਸ ਧਾਰਨ ਕਰਕੇ ਵੀ ਆਪਣਾ ਇਖਲਾਕ ਨਹੀਂ ਸੰਭਾਲਿਆ ਉਹ ਮਾੜਾ ਹੈ। ਜਦਕਿ ਚਾਹੀਦਾ ਇਹ ਸੀ ਵੀ ਜੇ ਲਿਬਾਸ ਚੰਗਾ ਤਾਂ ਪਾਉਣ ਵਾਲਾ ਆਪਣੇ ਜੀਵਨ ਨੂੰ ਵੀ ਚੰਗਿਆਂ ਕਰਦਾ, ਚਾਹੀਦਾ ਤਾਂ ਇਹ ਸੀ। ਪਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿ ਜਿਹੜਾ ਜੀ ਪਾਉਣ ਵਾਲਾ ਹੈ ਉਹਦਾ ਜੀਵਨ ਚੰਗਾ ਨਹੀਂ, ਪਰ ਉਹਨੇ ਲਿਬਾਸ ਪਾ ਕੇ ਆਪਣੇ, ਇਸੇ ਕਰਕੇ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਨਾ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ, ਵੀ ਜਿਹੜੇ ਆਪਣੇ ਤਨ ਉੱਤੇ ਪਹਿਰਾਵਾ ਬਹੁਤਾ ਸੋਹਣਾ ਪਾਈ ਫਿਰਦੇ ਨੇ ਨਾ, ਉਹ ਆਪਣੇ ਕੀਤੇ ਹੋਏ ਕਰਮਾਂ ਨੂੰ ਛੁਪਾਉਣ ਵਾਸਤੇ ਬਹੁਤਾ ਸੋਹਣਾ ਪਹਿਰਾਵਾ ਪਾਈ ਫਿਰਦੇ ਨੇ ਵੀ ਸਾਡੇ ਕੀਤੇ ਕਰਮ ਛੁਪੇ ਰਹਿਣ। ਬਸ ਕਈ ਵਾਰੀ ਲਿਬਾਸ ਇਸ ਲਈ ਵੀ ਧਾਰਨ ਕੀਤਾ ਜਾਂਦਾ। ਖੈਰ, ਗੁਰੂ ਪਾਤਸ਼ਾਹ ਜੀ ਨੇ ਹੁਣ ਉੱਥੇ ਜਿਹੜੇ ਮਸੰਦ ਪ੍ਰਥਾ ਸੀ, ਜਿਨ੍ਹਾਂ ਨੂੰ ਵਡਿਆਈ ਬਖਸ਼ੀ, ਉਹ ਵਡਿਆਈ ਇਸੇ ਕਰਕੇ ਬਖਸ਼ੀ ਵੀ ਮਸੰਦ ਮਾੜਾ ਨਹੀਂ ਹੈ, ਜਿਹਨੂੰ ਅਸੀਂ ਮਸੰਦ ਬਣਾਇਆ ਜਾਂ ਜਿਹੜੀ ਮਸੰਦ ਪ੍ਰਥਾ। ਹੁਣ ਮਸੰਦ ਦਾ ਅਰਥ ਸੀ ਗੁਰੂ ਘਰ ਦਾ ਪ੍ਰਚਾਰਕ, ਗੁਰੂ ਘਰ ਦਾ ਜ਼ਿੰਮੇਵਾਰ, ਜਿਹੜਾ ਦੂਰ ਦੁਰਾਡੇ ਜਾ ਕੇ ਇਲਾਕਿਆਂ ਦੇ ਵਿੱਚੋਂ ਇੱਕ ਜ਼ਿੰਮੇਵਾਰ ਸਿੱਖ ਹੋਣ ਦਾ ਫਰਜ਼ ਨਿਭਾ ਰਿਹਾ ਅਤੇ ਧਨ ਦੌਲਤ ਇਕੱਠਾ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਤਿਗੁਰੂ ਦੇ ਅੱਗੇ ਇਕੱਠਾ ਕੀਤਾ ਹੋਇਆ ਧਨ ਦੌਲਤ ਕਾਰ ਭੇਟਾ ਗੁਰੂ ਸਾਹਿਬ ਨੂੰ ਲਿਆ ਕੇ ਅਰਪਣ ਕਰ ਰਿਹਾ। ਮਸੰਦ ਦਾ ਮਤਲਬ ਸੀ ਇਹ। ਹੁਣ ਅੱਗੇ ਜਿਹੜੇ ਮਸੰਦ ਭੇਜੇ ਨੇ ਉਹਨਾਂ ਦਾ ਜੀਵਨ ਡਿੱਗ ਪਿਆ, ਇਖਲਾਕ ਡਿੱਗ ਪਿਆ। ਹੁਣ ਸੰਗਤ ਵੀ ਮਾੜੀ ਨਹੀਂ, ਸੰਗਤ ਤਾਂ ਗੁਰੂ ਸਾਹਿਬ ਦਾ ਸਿੱਖ ਜਾਣ ਕੇ ਹੀ ਕਾਰ ਭੇਟ ਅਰਪਣ ਕਰ ਰਹੀ ਹੈ। ਉਹਨੂੰ ਆਪਣਾ ਇਖਲਾਕ ਚੰਗਾ ਰੱਖਣਾ ਚਾਹੀਦਾ ਸੀ, ਵੀ ਆਪਣਾ ਇਮਾਨ ਚੰਗਾ ਰੱਖਣਾ ਚਾਹੀਦਾ ਸੀ ਵੀ ਸਤਿਗੁਰੂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂ। ਪਰ ਉਹ ਆਪਣੇ ਇਖਲਾਕ ਤੋਂ, ਆਪਣੇ ਆਚਰਣ ਤੋਂ, ਆਪਣੇ ਕੈਰੈਕਟਰ ਤੋਂ ਡਿੱਗ ਪਏ, ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਸਜ਼ਾਵਾਂ ਦਿੱਤੀਆਂ। ਅਤੇ ਜਿਨ੍ਹਾਂ ਨੇ ਆਪਣਾ ਇਖਲਾਕ ਉਸੇ ਤਰ੍ਹਾਂ ਦਾ ਰੱਖਿਆ ਜਿੱਦਾਂ ਦਾ ਗੁਰੂ ਸਾਹਿਬ ਨੇ ਬਣਾਇਆ ਸੀ, ਉਹਨਾਂ ਨੂੰ ਫਿਰ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਹੁਣ ਭਾਈ ਆਨੰਦ ਚੰਦ ਜੀ ਨੂੰ ਜਦੋਂ ਸਾਹਿਬ ਨੇ ਉਹਨਾਂ ਵੱਲ ਭੇਜੇ ਸਿੱਖਾਂ ਨੂੰ, ਉਹਨਾਂ ਨੂੰ ਕਿਹਾ, ਕਹਿੰਦੇ ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਮਸੰਦਾਂ ਦੀ ਵਡਿਆਈ ਬਣੀ ਰਹੇ, ਪਰ ਲੱਗਦਾ ਵੀ ਭਾਈ ਆਨੰਦ ਚੰਦ ਨਹੀਂ ਚਾਹੁੰਦੇ ਹੁਣ ਸਾਡੀ ਗੁਰੂ ਘਰ ਨਾਲ ਬਣੀ

ਸਤਿਗੁਰੂ ਨੇ ਪਹਿਲਾਂ ਤਾਂ ਉਹਨਾਂ ਨੂੰ ਕਿਹਾ, ਕਹਿੰਦੇ ਭਾਈ ਜਾ ਕੇ ਉਹਨਾਂ ਨੂੰ ਪਿਆਰ ਨਾਲ ਆਖੋ ਵੀ ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ ਅਤੇ ਤੁਸੀਂ ਇਹ ਬਾਣੀ ਦੀ ਪੋਥੀ ਸਾਨੂੰ ਦੇ ਦਿਓ, ਅਸੀਂ ਲੈ ਕੇ ਵਾਸਤੇ ਆਏ ਹਾਂ, ਗੁਰੂ ਸਾਹਿਬ ਨੇ ਸਾਨੂੰ ਭੇਜਿਆ। ਜੇ ਉਹ ਪਿਆਰ ਨਾਲ ਨਹੀਂ ਸਮਝਦੇ ਫਿਰ ਹੁਣ ਦੂਜਾ ਤਰੀਕਾ ਤਾਂ ਵਰਤਣਾ ਹੀ ਪਏਗਾ ਨਾ ਜੀ, ਸੁਭਾਵਿਕ ਜਿਹੀ ਗੱਲ ਹੈ ਵੀ ਜਿਹੜਾ ਹੁਕਮ ਗੁਰੂ ਪਾਤਸ਼ਾਹ ਨੇ ਭੇਜਿਆ ਹੈ ਵੀ ਜੇ ਉਹ ਹੁਕਮ ਸਿਰ ਮੱਥੇ, ਕਿਉਂਕਿ ਇੱਕ ਵਾਰੀ ਉਹ ਇਨਕਾਰੀ ਹੋ ਚੁੱਕੇ ਨੇ ਹੁਕਮ ਤੋਂ ਵੀ ਮੈਂ ਗ੍ਰੰਥ ਨਹੀਂ ਦੇਣਾ, ਮੈਂ ਸੰਭਾਲ ਕੇ ਰੱਖਣਾ, ਆਪਣੇ ਕੋਲ ਰੱਖਾਂਗਾ। ਹੁਣ ਸਤਿਗੁਰੂ ਨੇ ਸਿੱਖਾਂ ਨੂੰ ਭੇਜਤਾ, ਕਹਿੰਦੇ ਵੀ ਜਾਓ ਉਹਨਾਂ ਨੂੰ ਕਹੋ ਵੀ ਇਹ ਗ੍ਰੰਥ ਦੇ ਦਿਓ, ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ। ਜੇ ਉਹ ਨਾ ਮੰਨਣ, ਜੇ ਉਹ ਆਪਣੇ ਮਨ ਦੇ ਅੰਦਰ ਖੋਟ ਧਾਰਨ ਕਰੇ, ਜੇ ਨਹਿ ਦੇ ਕਹੇ ਇਸ ਵੀ, ਜੇ ਕਹਿ ਦੇਵੇ ਵੀ ਮੈਂ ਨਹੀਂ ਦਿੰਦਾ, ਮੈਂ ਇਹ ਗ੍ਰੰਥ ਨਹੀਂ ਦੇਣਾ, ਮਾਲਕ ਕਹਿੰਦੇ ਫਿਰ ਕੁਛ ਨਾ ਵੇਖਿਓ, ਫਿਰ ਡੇਰਾ ਸਾਰਾ ਹੀ ਲੁੱਟ ਲਿਆਇਓ, ਫਿਰ ਗ੍ਰੰਥ ਵੀ ਲੈ ਆਇਓ ਅਤੇ ਜਿਹੜੇ ਥਾਂ 'ਤੇ ਉਹ ਬੈਠਾ ਉਹ ਸਾਰਾ ਡੇਰਾ ਵੀ ਉਹਦਾ ਲੁੱਟ ਕੇ ਲੈ ਆਇਓ।

ਸਤਿਗੁਰੂ ਜੀ ਨੇ ਦੋ ਸਿੱਖਾਂ ਨੂੰ ਭੇਜ ਕੇ, ਦੋ ਸਿੰਘਾਂ ਨੂੰ ਭੇਜ ਕੇ ਤਿਆਰ ਬਰ ਤਿਆਰ ਉਹਨਾਂ ਨੂੰ ਜ਼ਿੰਮੇਵਾਰੀ ਲਾਤੀ। ਮਾਲਕ ਪਾਤਸ਼ਾਹ ਆਪ ਸ਼ਿਕਾਰ ਖੇਡਣ ਵਾਸਤੇ ਚੱਲ ਪਏ। ਉਹਨਾਂ ਨੂੰ ਭਾਈ ਨੰਦ ਚੰਦ ਵੱਲ ਭੇਜਤਾ ਅਤੇ ਆਪ ਗੁਰੂ ਕਲਗੀਧਰ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਆ ਜਾਣ।

ਪਾਤਸ਼ਾਹ ਦੇ ਹੁਕਮ ਅਨੁਸਾਰ ਉੱਥੇ ਪਹੁੰਚ ਗਏ ਜਿੱਥੇ ਭਾਈ ਆਨੰਦ ਚੰਦ ਬੈਠੇ ਹੋਏ ਨੇ। ਜਦੋਂ ਉੱਥੇ ਪਹੁੰਚੇ ਅਤੇ ਉੱਥੇ ਜਾ ਕੇ ਨਾ ਉਹਨਾਂ ਨੇ ਹੁਣ ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਵੇਂ ਸੁਣਾਉਣਾ ਹੀ ਸੀ। ਪਹਿਲਾਂ ਤਾਂ ਉੱਥੇ ਪਹੁੰਚੇ, ਹੁਣ ਭਾਈ ਸਾਹਿਬ ਆਖਿਰਕਾਰ ਗੁਰੂ ਘਰ ਦੇ ਦੀਵਾਨ ਰਹੇ ਨੇ, ਉਹਨਾਂ ਦਾ ਬਣਦਾ ਜੋ ਸਤਿਕਾਰ ਸੀ ਉਹ ਸਤਿਕਾਰ ਗੁਰੂ ਕਿਉਂ ਸਿੱਖਾਂ ਨੇ। ਪਹਿਲਾਂ ਤਾਂ ਪ੍ਰੇਮ ਨਾਲ ਹੀ ਗੁਰੂ ਪਾਤਸ਼ਾਹ ਨੇ ਕਿਹਾ ਵੀ ਨਿਬੇੜ ਲਵੋ, ਜੇ ਨਿਬੜਦੀ ਹੈ ਜੇ ਉਹ ਮੰਨ ਜਾਣ ਤਾਂ ਬੜੀ ਚੰਗੀ ਗੱਲ ਹੈ। ਪਹਿਲਾਂ ਜਾ ਕੇ ਜੋ ਸਤਿਕਾਰ ਬਣਦਾ ਸੀ ਉਹਨਾਂ ਦਾ ਉਹ ਸਤਿਕਾਰ ਦਿੱਤਾ, ਸਤਿਕਾਰ ਦੇ ਕੇ ਅਤੇ ਫਿਰ ਉਹਨਾਂ ਨੂੰ ਗੁਰੂ ਸਾਹਿਬ ਦਾ ਹੁਕਮ ਸੁਣਾਉਂਦੇ ਹਨ।

ਉਹਨਾਂ ਨੇ ਆਖਿਆ, ਕਹਿੰਦੇ ਵੀ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਵੀ ਗ੍ਰੰਥ ਇਹਨਾਂ ਨੂੰ ਦੇ ਦਿਓ, ਅਤੇ ਤੁਸੀਂ ਇਹਨਾਂ ਨੂੰ ਗ੍ਰੰਥੋਂ ਕਿਉਂ ਨਹੀਂ ਦਿੱਤਾ? ਗੁਰੂ ਕਿਆ ਸਿੱਖਾਂ ਨੇ ਇਸ ਤਰ੍ਹਾਂ ਸਵਾਲ ਕਰਦਿਆਂ ਉਹਨਾਂ ਨਾਲ ਬਚਨ ਕੀਤਾ।

ਵੀ ਸਤਿਗੁਰੂ ਪਾਤਸ਼ਾਹ ਨੇ ਹੁਣ ਵੀ ਕਿਹਾ ਵੀ ਤੁਸੀਂ ਉਹ ਗ੍ਰੰਥ ਇਹਨਾਂ ਨੂੰ ਦੇ ਦਿਓ, ਵੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਵੀ ਗੁਰੂ ਪਾਤਸ਼ਾਹ ਤੁਹਾਡੇ 'ਤੇ ਬਖਸ਼ਿਸ਼ ਕਰਨਗੇ ਵੀ ਤੁਸੀਂ ਇਹ ਗ੍ਰੰਥ ਇਹਨਾਂ ਨੂੰ ਦੇ ਦਿਓ, ਅਤੇ ਜੇ ਤੁਸੀਂ ਆਪਣਾ ਭਲਾ ਨਹੀਂ ਚਾਹੁੰਦੇ ਵੀ ਫਿਰ ਤੁਹਾਡੀ ਇੱਛਾ ਹੈ, ਜਾਂ ਤੁਸੀਂ ਇਹ ਵਿਚਾਰ ਧਾਰਨ ਕੀਤੀ ਵੀ ਅਸੀਂ ਮਸੰਦਾਂ ਦੇ ਵਿੱਚ ਹੀ ਰਲਣਾ, ਵੀ ਜਾਂ ਤੁਸੀਂ ਮਸੰਦਾਂ 'ਚ ਰਲਣਾ ਚਾਹੁੰਦੇ ਹੋ, ਜੇ ਭਲਾ ਚਾਹੁੰਦੇ ਹੋ ਤਾਂ ਫਿਰ ਗੁਰੂ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਕਰਕੇ ਜਾਣ

ਵੀ ਅਜੇ ਤੱਕ ਤੁਹਾਡੀ ਵਡਿਆਈ ਗੁਰੂ ਸਾਹਿਬ ਨੇ ਰੱਖੀ ਹੋਈ ਹੈ, ਮਾਲਕ ਪਾਤਸ਼ਾਹ ਨੇ ਅਜੇ ਤੱਕ ਰੱਖਿਆ ਹੋਇਆ, ਨਹੀਂ ਤਾਂ ਗੁਰੂ ਸਾਹਿਬ ਨੇ ਕਹਿ ਕੇ ਭੇਜ ਤਾ ਵੀ ਲੁੱਟ ਲਓ, ਕੋਈ ਗੱਲ ਨਹੀਂ। ਹੁਣ ਜੇ ਸਿੱਧੇ ਹੀ ਜਾ ਕੇ ਗੁਰੂ ਕੇ ਸਿੱਖ ਉੱਥੇ ਲੁੱਟ ਲੈਂਦੇ ਤਾਂ ਕੀ ਰਹਿ ਜਾਂਦੀ? ਗੁਰੂ ਪਾਤਸ਼ਾਹ ਨੇ ਵਡਿਆਈ ਰੱਖੀ ਵੀ ਤੂੰ ਗੁਰੂ ਘਰ ਦਾ ਦੀਵਾਨ ਹੈ, ਤੂੰ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ। ਕੀ ਹੋਇਆ ਜੇ ਅੱਜ ਤੇਰਾ ਮਨ ਫਿਰਿਆ? ਗੁਰੂ ਸਾਹਿਬ ਤੇਰੀ ਰੱਖਿਆ ਵਾਸਤੇ ਅਜੇ ਵੀ ਖੜੋਤੇ ਨੇ। ਸਿੱਖ ਦੀ ਰੱਖਿਆ ਵਾਸਤੇ ਗੁਰੂ ਹਰ ਵੇਲੇ ਤਤਪਰ ਨੇ, ਹਰ ਵੇਲੇ ਸਤਿਗੁਰੂ ਸੰਭਾਲਦੇ, ਡੋਲਦੇ ਹੋਏ ਮਨ ਨੂੰ ਵੀ ਗੁਰੂ ਸਾਹਿਬ ਰੱਖ ਲੈਂਦੇ ਨੇ ਜੇ ਸਿੱਖ ਗੁਰੂ 'ਤੇ ਭਰੋਸਾ ਰੱਖੇ। ਅਤੇ ਜੇ ਉਹੀ ਮੁਨਕਰ ਹੋ ਜਾਏ ਵੀ ਮੈਨੂੰ ਕੋਈ ਭਰੋਸਾ ਨਹੀਂ, ਮੈਨੂੰ ਕੋਈ ਵਿਸ਼ਵਾਸ ਨਹੀਂ, ਫਿਰ ਰਖਵਾਲਾ ਕੌਣ ਹੋਏਗਾ? ਹੈ ਨਾ, ਫਿਰ ਕਿਸੇ ਨੇ ਰੱਖਣਾ ਨਹੀਂ। ਹੁਣ ਭਾਈ ਆਨੰਦ ਚੰਦ ਜੀ ਅੱਜ ਤੱਕ ਵਡਿਆਈ ਬਚੀ ਹੋਈ ਹੈ, ਰੱਖਿਆ ਹੋਇਆ ਗੁਰੂ ਸਾਹਿਬ ਨੇ, ਪਰ ਜਦੋਂ ਕਹਿੰਦੇ ਵੀ ਉਹਨਾਂ ਨੇ ਨਾ ਅਬਲੋ ਰਾਖੀ ਤੋਹੇ ਵਡਾਈ, ਵੀ ਅਜੇ ਤੱਕ ਗੁਰੂ ਸਾਹਿਬ ਨੇ ਤੁਹਾਡੀ ਵਡਿਆਈ ਰੱਖੀ ਹੋਈ ਹੈ, ਨਹੀਂ ਤਾਂ ਤੁਹਾਡਾ ਡੇਰਾ ਇੱਥੋਂ ਤੁਰਨ ਹੀ ਲੁੱਟਿਆ ਜਾਏਗਾ, ਬਹੁਤ ਛੇਤੀ ਤੁਹਾਡੇ ਡੇਰੇ ਨੂੰ ਇੱਥੋਂ ਲੁੱਟ ਲਿਆ ਜਾਵੇਗਾ।

ਵੀ ਹੁਣ ਤੁਸੀਂ ਏਦਾਂ ਕਰੋ ਵੀ ਗੁਰੂ ਸਾਹਿਬ ਦਾ ਹੁਕਮ ਹੈ ਤੇ ਗ੍ਰੰਥ ਇਹਨਾਂ ਨੂੰ ਦੇ ਦਿਓ, ਇਹ ਪੋਥੀ ਬਾਣੀ ਦੀ ਇਹਨਾਂ ਨੂੰ ਦੇ ਦਿਓ, ਵੀ ਕਿਉਂ ਤੁਸੀਂ ਆਪਣਾ ਜਿਹੜਾ ਕਾਰਜ ਹੈ ਉਹਨੂੰ ਵਿਗਾੜਨ ਲੱਗੇ ਹੋ, ਵੀ ਆਪਣੀ ਰੱਖਿਆ ਤੁਸੀਂ ਕਰੋ, ਗ੍ਰੰਥ ਇਹਨਾਂ ਨੂੰ ਦੇ ਦਿਓ, ਤੁਹਾਡੀ ਇੱਜ਼ਤ ਬਣੀ ਰਹੇਗੀ, ਤੁਹਾਡੀ ਪੱਤ ਬਣੀ ਰਹੇਗੀ, ਗੁਰੂ ਪਾਤਸ਼ਾਹ ਤੁਹਾਡੀ ਵਡਿਆਈ ਰੱਖ ਰਹੇ ਨੇ, ਅਤੇ ਜੇ ਹੁਣ ਤੁਸੀਂ ਇਨਕਾਰੀ ਹੋਵੋਗੇ ਤਾਂ ਫਿਰ ਤੁਹਾਡੇ ਇਨਕਾਰ ਦੇ ਨਾਲ ਤੁਹਾਡੇ ਸਾਰੇ ਹੀ ਕਾਰਜ ਵਿਗੜ ਜਾ ਬਣਗੇ।

ਉਹ ਇਹ ਕਹਿੰਦਾ ਕਹਿੰਦਾ ਵੀ ਗ੍ਰੰਥ 'ਤੇ ਮੈਂ ਕੋਈ ਨਹੀਂ ਦਿੰਦਾ, ਗਰਬਤ ਹੰਕਾਰ, ਜਦੋਂ ਹੰਕਾਰ ਬੋਲੇ ਫਿਰ ਉੱਥੇ ਕੋਈ ਰਾਖਾ ਨਹੀਂ ਜੀ। ਜਿਵੇਂ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ, ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਜਦੋਂ ਬੰਦਾ ਹੰਕਾਰੀ ਹੋ ਜਾਂਦਾ ਨਾ, ਫਿਰ ਮੰਨੋ ਵੀ ਉਹਦੀ ਮੌਤ ਨੇੜੇ ਹੀ ਹੈ, ਹੰਕਾਰ ਹਮੇਸ਼ਾ ਉਹਨੂੰ ਲੈ ਬਹਿੰਦਾ। ਕੋਈ ਹੋਵੇ, ਇਹ ਜ਼ਰੂਰੀ ਨਹੀਂ ਵੀ ਇਕੱਲੇ ਭਾਈ ਆਨੰਦ ਚੰਦ ਨੂੰ, ਅੱਜ ਵੀ ਜੇ ਕੋਈ ਬੰਦਾ ਹੰਕਾਰ 'ਚ ਆਫਰਿਆ ਫਿਰੇ ਤਾਂ ਉਹਦਾ ਹੰਕਾਰ ਉਹਨੂੰ ਲੈ ਬਹਿੰਦਾ, ਉਹਦੀ ਈਗੋ ਉਹਨੂੰ ਲੈ ਬਹਿੰਦੀ ਹੈ। ਅਤੇ ਉਹਨਾਂ ਨੇ ਕਿਹਾ ਭਾਈ ਦੇ ਦਿਓ, ਜੇ ਨਹੀਂ ਦਿਓਗੇ ਤਾਂ ਤੁਹਾਡੇ ਸਾਰੇ ਕਾਰਜ ਵਿਗੜ ਜਾਣਗੇ। ਉਹ ਤੋਂ ਅੱਗੋਂ ਆਫਰਿਆ ਉਹ ਹੰਕਾਰ ਵਿੱਚ, ਹੰਕਾਰ 'ਚ ਫਿਰ ਬੋਲਦੇ ਵੀ ਗ੍ਰੰਥ ਮੈਂ ਤਾਂ ਨਹੀਂ ਦਿੰਦਾ, ਮੈਂ ਤਾਂ ਆਪਣੇ ਕੋਲ ਹੀ ਸੰਭਾਲ ਕੇ ਰੱਖੂੰ, ਇਹ ਮੇਰਾ ਹੀ ਹੈ। ਇਸ ਤਰ੍ਹਾਂ ਉਹਨਾਂ ਨੇ ਜਵਾਬ ਦਿੱਤਾ,

ਕਹਿੰਦਾ ਵੀ ਮੈਂ ਤੇ ਹੁਣ ਨਾ ਇਹ ਗ੍ਰੰਥ ਲੈ ਕੇ ਉੱਥੇ ਜਾਊਂ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਬੰਸ਼ ਹੈ। ਹੁਣ ਉਹ ਧੀਰ ਮੱਲੀਆਂ ਵਾਲੇ ਪਾਸੇ ਜਾਣ ਨੂੰ ਤਿਆਰ ਨੇ ਵੀ ਮੈਂ ਤੇ ਉੱਥੇ ਜਾਊਂ, ਉੱਥੇ ਜਾ ਕੇ ਉਹਨਾਂ ਨੂੰ ਇਹ ਗ੍ਰੰਥ ਦਊਂ, ਉੱਥੇ ਫਿਰ ਮੈਂ ਇਹਦੀ ਪ੍ਰਸ਼ੰਸਾ ਕਰਿਆ ਕਰੂੰ। ਵੀ ਹੁਣ ਮੈਂ ਇੱਥੇ ਗੁਰੂ ਕਲਗੀਧਰ ਸਾਹਿਬ ਕੋਲ ਨਹੀਂ ਇਹ ਜਾਣ ਦਿੰਦਾ, ਬਾਣੀ ਦੀ ਪੋਥੀ ਉੱਥੇ ਨਹੀਂ ਮੈਂ ਜਾਣ ਦਿੰਦਾ, ਵੀ ਇਹ ਤਾਂ ਮੈਂ ਹੁਣ ਇੱਕ ਵੱਖਰੇ ਹੋ ਗਏ ਨਾ ਜੀ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਵਿੱਚ ਜਦੋਂ ਮਲਕ ਪਾਤਸ਼ਾਹ ਨੇ ਗੁਰੂ ਹਰਰਾਏ ਸਾਹਿਬ ਜੀ ਨੂੰ ਗੁਰਤਾਗੱਦੀ ਦੇ ਦਿੱਤੀ, ਧੀਰ ਮੱਲ ਹੁਣੀ ਸਾਰੇ ਵੱਖਰੇ ਹੋ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਤਾਗੱਦੀ 'ਤੇ ਆ ਗਏ ਉਦੋਂ ਤਾਂ ਬਾਬਾ ਧੀਰ ਮੱਲ ਜੀ ਉਹਨਾਂ ਨੇ ਸਾਰਿਆਂ ਨੇ ਸਪਸ਼ਟ ਕਰ ਹੀ ਦਿੱਤਾ ਨਾ ਵੀ ਅਸੀਂ ਵੱਖਰੇ ਹਾਂ, ਉਹ ਸਾਰੇ ਮੰਨੀ ਬੈਠੇ ਨੇ ਵੀ ਅਸੀਂ ਵੱਖਰੇ ਹਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾਗੱਦੀ ਗੁਰੂ ਹਰਰਾਏ ਸਾਹਿਬ ਨੂੰ ਦੇ ਦਿੰਦੇ ਨੇ ਉਦੋਂ ਬਾਬਾ ਧੀਰ ਮੱਲ ਜੀ ਨੇ ਕਿੰਨਾ ਵਿਰੋਧ ਕੀਤਾ, ਉਹਨਾਂ ਤੋਂ ਕੀਤਾ ਹੋਇਆ ਵਿਰੋਧ ਇਸ ਗੱਲ ਨੂੰ ਸਾਬਤ ਕਰਦਾ ਵੀ ਅਸੀਂ ਵੱਖਰੀ ਤੇਰਾਂ ਵੰਸ਼ ਉਹਨਾਂ ਦੀ ਹੋਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੰਸ਼ ਹੀ ਹੈ। ਅਤੇ ਇਹਨੇ ਅੱਗੋਂ ਇਹ ਕਹਿਤਾ, ਕਹਿੰਦਾ ਜੀ ਮੈਂ ਇੱਥੇ ਤਾਂ ਹੁਣ ਇਹ ਪੋਥੀ ਜਿਹੜੀ ਮੈਂ ਕੋਈ ਨਹੀਂ ਦੇਣੀ, ਇਹ ਪੋਥੀ ਹੁਣ ਮੈਂ ਲੈ ਕੇ ਜਾਵਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੰਸ਼ ਦੇ ਕੋਲ। ਹਾਲਾਂਕਿ ਗੁਰੂ ਕਲਗੀਧਰ ਸਾਹਿਬ ਵੀ ਉਹਨਾਂ ਦੀ ਵੰਸ਼ ਵਿੱਚੋਂ ਨੇ, ਪਰ ਧੀਰ ਮੱਲੀਆਂ ਦਾ ਰਾਹ ਵੱਖਰਾ ਹੋ ਗਿਆ, ਵੰਸ਼ ਉਹਨਾਂ ਦੀ ਹੈ, ਘਰਾਣਾ ਉਹੀ ਹੈ, ਪਰ ਰਾਹ ਵੱਖਰਾ ਹੋ ਗਿਆ। ਜਿਵੇਂ ਇੱਕ ਪਿਤਾ ਦੇ ਦੋ ਪੁੱਤਰ ਨੇ, ਹੁਣ ਪਿਤਾ ਤੇ ਵੰਸ਼ ਉਸੇ ਦੀ ਚੱਲੇਗੀ ਨਾ, ਅਤੇ ਜੇ ਹੁਣ ਦੋਵਾਂ ਪੁੱਤਰਾਂ ਦੇ ਰਾਹ ਵੱਖਰੇ ਹੋ ਜਾਣ, ਵੰਸ਼ ਤਾਂ ਉਸੇ ਪਿਓ ਦੀ ਰਹਿਣੀ ਨਾ, ਵੰਸ਼ ਥੋੜ੍ਹੀ ਬਦਲ ਜਾਣੀ ਹੈ, ਪੁੱਤਰਾਂ ਦੇ ਰਾਹ ਬਦਲ ਗਏ ਬਸ। ਧੀਰ ਮੱਲ ਦਾ ਰਾਹ ਬਦਲ ਗਿਆ, ਧੀਰ ਮੱਲੀਆਂ ਦਾ ਰਾਹ ਬਦਲ ਗਿਆ, ਗੁਰੂ ਕਲਗੀਧਰ ਸਾਹਿਬ ਉਹਨਾਂ ਦਾ ਰਸਤਾ ਅਲੱਗ, ਉਹਨਾਂ ਦਾ ਰਾਹ ਹੋਰ ਰਹੇ। ਜਿਸ ਕਰਕੇ ਹੁਣ ਜਦੋਂ ਮਾਲਕ ਨੇ ਭੇਜੇ ਸਿੱਖਾਂ ਨੂੰ ਜੋ ਜ਼ਿੰਮੇਵਾਰੀ ਦੇ ਕੇ ਭੇਜੀ, ਉਹਨਾਂ ਉਸੇ ਤਰ੍ਹਾਂ ਕਿਹਾ। ਅੱਗੋਂ ਭਾਈ ਆਨੰਦ ਚੰਦ ਕਹਿੰਦਾ ਵੀ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਵੰਸ਼ ਕੋਲ ਇਹ ਲੈ ਕੇ ਜਾਊਂ, ਜਿਨ੍ਹਾਂ ਦੇ ਕੋਲ ਜਾ ਕੇ ਫਿਰ ਮੈਂ ਹੁਣ ਇਹਦੀ ਪ੍ਰਸ਼ੰਸਾ ਕਰਿਆ ਕਰੂੰ, ਵੀ ਮੈਂ ਤਾਂ ਇਹੀ ਗ੍ਰੰਥ ਇਹ ਬਾਣੀ ਦੀ ਪੋਥੀ ਉੱਥੇ ਲੈ ਜਾਣੀ

ਇੱਕ ਹੰਕਾਰ ਤੇ ਦੂਜਾ ਲੋਭ ਦੋਵੇਂ ਹੀ ਆ ਗਏ। ਹੰਕਾਰ ਕਹਿੰਦਾ ਵੀ ਮੈਂ ਆ, ਲੋਭ ਕਹਿੰਦਾ ਮੈਂ ਗੁਰੂ ਦਾ ਸ਼ਰੀਕ ਬਣੂ, ਗੁਰੂ ਦੇ ਬਰਾਬਰ ਬੈਠੂ। ਹੁਣ ਲੋਭ ਨੇ ਇਹ ਹੈ ਨਾ ਵੀ ਜਦੋਂ ਮੈਂ ਬਹਿ ਗਿਆ, ਗ੍ਰੰਥ ਪੜ੍ਹੂੰ, ਇਹ ਪੋਥੀ ਪੜ੍ਹੂੰ, ਇਹ ਬਾਣੀ ਪੜ੍ਹੂੰ, ਉੱਥੇ ਸੰਗਤਾਂ ਇਕੱਠੀਆਂ ਕਰੂੰ। ਜਦੋਂ ਸੰਗਤਾਂ ਇਕੱਠੀਆਂ ਹੋਣਗੀਆਂ ਫਿਰ ਕੀ ਕਰੂੰ? ਉਹਨਾਂ ਤੋਂ ਭੇਟਾ ਇਕੱਠੀ ਕਰਿਆ ਕਰੂੰ, ਉਹਨਾਂ ਕੋਲੋਂ ਧਨ। ਹੁਣ ਮਸੰਦਾਂ ਵਾਲਾ ਕੰਮ ਨਹੀਂ ਨਾ ਛੱਡਣਾ। ਬਸ ਇਸੇ ਤਰ੍ਹਾਂ ਹੀ ਜੀ, ਜਿਹੜੇ ਅਗਾਂਹ ਚੱਲ ਕੇ ਫਿਰ ਆਪਾਂ ਮੋਰਚੇ ਲੱਗੇ ਹੈ ਨਾ, ਅਤੇ ਉਹ ਇਸੇ ਕਰਕੇ ਹੀ ਲੱਗੇ। ਇੱਦਾਂ ਬੜਿਆਂ ਨੇ ਗੁਰੂ ਘਰਾਂ ਦੇ ਉੱਤੇ ਕਬਜ਼ਾ ਕਰ ਲਿਆ, ਬੜਿਆਂ ਨੇ, ਫਿਰ ਉਹ ਮੋਰਚੇ ਲਾ ਲਾ ਛਡਾਉਣਾ ਪਿਆ ਵੀ ਹੁਣ ਸਾਨੂੰ ਮੋਰਚੇ ਲਾਉਣੇ ਪੈਣਗੇ, ਫਿਰ ਪ੍ਰਬੰਧ ਸਾਡੇ ਹੱਥਾਂ 'ਚ ਆਊ। ਬਸ ਉਹ ਇੱਦਾਂ ਹੀ ਹੈ। ਹੁਣ ਇਹਨਾਂ ਨੇ ਵੀ, ਭਾਈ ਨੰਦ ਚੰਦ ਨੇ ਬਣਾ ਲਿਆ ਨਾ ਵੀ ਮੈਂ ਵੱਖਰਾ ਬੈਠੂੰ, ਪੋਥੀ ਪੜ੍ਹੂੰ, ਉੱਥੇ ਬਾਣੀ ਸੁਣਾਇਆ ਕਰੂੰ। ਜਦੋਂ ਉੱਥੇ ਸੁਣਾਇਆ ਕਰੂੰ, ਕਹਿੰਦੇ ਬ੍ਰਿੰਦ ਸੰਗਤਾਂ ਤਾਂ ਬੁਲਾਵਾਂ, ਮੈਂ ਉੱਥੇ ਬਹੁਤ, ਬ੍ਰਿੰਦ ਮਤਲਬ ਬਹੁਤ ਬਹੁਤ ਸੰਗਤਾਂ ਉੱਥੇ ਬੁਲਾਇਆ ਕਰਨੀਆਂ ਨੇ, ਅਤੇ ਉਹਨਾਂ ਦੇ ਕੋਲੋਂ ਧਨ ਇਕੱਠਾ ਕਰਿਆ ਕਰਾਂਗਾ, ਨਾਲੇ ਉਹਨਾਂ ਕੋਲੋਂ ਭੇਟਾਵਾਂ ਇਕੱਠਿਆ ਕਰਿਆ ਕਰੂੰ, ਅਤੇ ਨਾਲੇ ਉਹਨਾਂ ਦੇ ਕੋਲੋਂ ਆਪਣੀ ਪੂਜਾ ਕਰਵਾਵਾਂਗਾ ਵੀ ਨਾਲੇ ਤਾਂ ਉਹ ਮੈਨੂੰ ਪੂਜਣਗੇ, ਨਾਲੇ ਮੈਨੂੰ ਧਨ ਦੇਣਗੇ, ਅਤੇ ਨਾਲੇ ਮੇਰੇ ਅੱਗੇ ਭੇਟਾ

ਮਲਕ ਪਾਤਸ਼ਾਹ ਜੀ ਦੇ ਸਿੰਘਾਂ ਨੇ ਕਿਹਾ, ਕਹਿੰਦੇ ਵੀ ਹੁਣ ਲੱਗਦਾ ਵੀ ਤੁਸੀਂ ਗੁਰੂ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਨਹੀਂ, ਅਤੇ ਇਹ ਪੋਥੀ ਹੁਣ ਤੁਸੀਂ ਉਸ ਤਰ੍ਹਾਂ ਨਹੀਂ ਲੱਗਦਾ ਵੀ ਹੁਣ ਗੁਰੂ ਸਾਹਿਬ ਨੂੰ ਆਪ ਹੀ ਆਉਣਾ ਪੈਣਾ ਅਤੇ ਤੁਹਾਡੇ ਕੋਲੋਂ ਪੋਥੀ ਲੈ ਕੇ ਜਾਣਗੇ, ਵੀ ਜਦੋਂ ਉਹ ਆਪ ਆਉਣਗੇ ਉਦੋਂ ਹੀ ਫਿਰ ਤੁਸੀਂ ਇਹ ਪੋਥੀ ਉਹਨਾਂ

ਮਸੰਦਾਂ ਨਾਲ ਬੀਤੀ ਹੈ ਨਾ, ਲੱਗਦਾ ਵੀ ਹੁਣ ਤੁਹਾਡੇ ਨਾਲ ਵੀ ਉਹੀ ਬੀਤੇਗੀ ਤਾਂ ਤੁਹਾਨੂੰ ਸੋਝੀ ਆਉਣੀ ਹੈ ਵੀ ਜੇ ਹੁਣ ਤੁਸੀਂ ਗੁਰੂ ਸਾਹਿਬ ਦੇ ਹੁਕਮ ਨੂੰ ਟਾਲ ਰਹੇ ਹੋ, ਸਤਿਗੁਰੂ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਰਹੇ ਹੋ ਅਤੇ ਲੱਗਦਾ ਵੀ ਜੇ ਮਸੰਦਾਂ ਵਾਲੀ ਹੋਏਗੀ ਤਾਂ ਤੁਹਾਡੀ ਮੱਤ ਟਿਕਾਣੇ ਆਉਣੀ। ਜਿਵੇਂ ਅੱਧਿਆਂ ਨੂੰ ਮਰਦਿਆਂ ਵੇਖ ਕੇ ਬਾਕੀਆਂ ਦੀ ਮੱਤ ਟਿਕਾਣੇ ਆ ਗਈ ਨਾ ਵੀ ਨਹੀਂ ਭਾਈ ਅਸੀਂ ਵੀ ਗਲਤ ਕੀਤਾ, ਉਹ ਲੁਕਦੇ ਫਿਰਦੇ ਮੁੜ ਕੇ ਵੀ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗ ਲਈ ਹੈ ਨਾ, ਮਾਤਾਵਾਂ ਜੀ ਮਾਤ ਗੁਰੂ ਕੇ ਮਹਿਲਾਂ ਕੋਲ ਆ ਕੇ ਫਿਰ ਅਰਦਾਸਾਂ ਕਰਦੇ ਫਿਰਦੇ ਨੇ ਵੀ ਸਾਨੂੰ ਰੱਖ ਲਓ ਸਾਨੂੰ ਬਚਾ ਲਓ ਨਹੀਂ ਤਾਂ ਅਸੀਂ ਮਾਰੇ ਜਾਣਾ। ਅੱਗੋਂ ਸਿੰਘਾਂ ਨੇ ਕਹਿਤਾ ਕਹਿੰਦੇ ਵੀ ਲੱਗਦਾ ਹੁਣ ਤੁਹਾਡੇ ਨਾਲ ਵੀ ਮਸੰਦਾਂ ਵਾਲੀ ਜਦੋਂ ਹੋਏਗੀ ਨਾ ਫਿਰ ਹੀ ਤੁਸੀਂ ਸਮਝੋਗੇ ਤਾਂ ਹੀ ਤੁਹਾਨੂੰ ਸੋਝੀ

ਹੁਣ ਹੰਕਾਰੀ ਹੰਕਾਰ ਵਿੱਚ ਆਇਆ ਕੀ ਕਹਿੰਦਾ, ਕਹਿੰਦਾ ਗੁਰੂ ਬਣਾਉਣਾ ਮੇਰੇ ਵੱਸ ਹੈ, ਮੈਂ ਜਿਹਨੂੰ ਚਾਹਵਾਂਗਾ ਉਹਨੂੰ ਗੁਰੂ ਬਣਾ ਲਾਂਗਾ। ਦੀਵਾਨ ਸੀ ਗੁਰੂ ਘਰ ਦੇ, ਉਹਨਾਂ ਨੂੰ ਇਹ ਲੱਗਦਾ ਵੀ ਧਨ ਦੌਲਤ ਸਾਰੀਆਂ ਸੰਗਤਾਂ ਮੇਰੇ ਕੋਲ ਹੀ ਲੈ ਕੇ ਆ ਰਹੀਆਂ, ਉਹਨਾਂ ਕੋਲ ਧਨ ਦੌਲਤ ਇਸ ਕਰਕੇ ਆ ਰਿਹਾ ਸੀ ਕਿਉਂਕਿ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਦਿੱਤੀ ਹੋਈ। ਅਤੇ ਜੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਮਸੰਦਾਂ ਨੂੰ ਧੰਨ ਭੇਟਾ ਕਾਰ ਭੇਟ ਦੇਣ ਤੋਂ ਇਨਕਾਰੀ ਕਰਤਾ ਵੀ ਮਸੰਦਾਂ ਨੂੰ ਕੋਈ ਕਾਰ ਭੇਟ ਨਹੀਂ ਦੇਣੀ, ਅਤੇ ਫਿਰ ਭਾਈ ਆਨੰਦ ਚੰਦ ਨੂੰ ਸੰਗਤਾਂ ਕਿਵੇਂ ਫੜਾ ਦਿੰਦੀਆਂ ਜੀ? ਉਹ ਹੰਕਾਰ ਵਿੱਚ ਆਏ ਹੋਏ ਇਹ ਬੋਲਦੇ ਨੇ ਵੀ ਗੁਰੂ ਬਣਾਉਣਾ ਮੇਰੇ ਵੱਸ ਹੈ, ਮੈਂ ਜਿਹਨੂੰ ਚਾਹਾਂ ਉਹਨੂੰ ਗੁਰੂ ਬਣਾ ਸਕਦਾ, ਜਿਹਨੂੰ ਚਾਹਾਂ ਉਹਨੂੰ ਨਮਸਕਾਰ ਕਰਵਾ ਸਕਦਾ ਹਾਂ, ਅਤੇ ਜਿਹਨੂੰ ਚਾਹਾਂ ਉਹਨੂੰ ਨਮਸਕਾਰ ਕਰਨ ਤੋਂ ਮੈਂ ਹਟਵਾ ਸਕਦਾ ਹਾਂ। ਮਤਲਬ ਸੰਗਤ ਨੂੰ ਜਿਵੇਂ ਆਖਾਂਗਾ ਸੰਗਤ ਨੇ ਉਵੇਂ ਮੇਰੀ ਮੰਨ

ਕਈ ਵਾਰ ਨਾ ਜੀ ਇਨਸਾਨ ਜਦੋਂ ਬੋਲਦਾ ਨਾ ਹੰਕਾਰ ਵਿੱਚ, ਉਦੋਂ ਨਹੀਂ ਪਤਾ ਹੁੰਦਾ ਵੀ ਮੈਂ ਬੋਲ ਕੀ ਰਿਹਾ। ਪਰ ਜਦੋਂ ਸਮਾਂ ਲੰਘ ਜਾਂਦਾ ਨਾ, ਫਿਰ ਸੋਚ ਕੇ ਪਛਤਾਉਂਦਾ ਵੀ ਲੱਗਦਾ ਕੁਛ ਜ਼ਿਆਦਾ ਹੀ ਬੋਲ ਲਿਆ, ਹੁਣ ਲੱਤਾਂ ਭਾਰ ਨਹੀਂ ਚੱਲਦੀਆਂ। ਫਿਰ ਹੁਣ ਇਹਨੇ ਬੋਲ ਤਾਂ ਦਿੱਤਾ ਵੀ ਗੁਰੂ ਬਣਾਉਣਾ ਮੇਰੇ ਬੱਸ ਦੀ ਮੇਰੇ ਬੱਸ ਹੈ, ਮੈਂ ਜਿਹਨੂੰ ਮਰਜ਼ੀ ਬਣਾ ਲਾਂ। ਸਿੱਖ ਸੁਣ ਕੇ ਚਲੇ ਗਏ, ਕਹਿੰਦੇ ਭਾਈ ਠੀਕ ਹੈ, ਹੁਣ ਗੁਰੂ ਸਾਹਿਬ ਆਪੇ ਨਿਬੜਨਗੇ ਤੇਰੇ ਨਾਲ, ਵੀ ਅਸੀਂ ਨਹੀਂ। ਉਹ ਚਲੇ ਗਏ। ਇਹ ਪਿੱਛੋਂ ਮਨ 'ਚ ਵਿਚਾਰਨ ਲੱਗਿਆ, ਕਹਿੰਦੇ ਵੀ ਲੱਗਦਾ ਵੀ ਮੈਂ ਜ਼ਿਆਦਾ ਬੋਲ ਗਿਆ, ਵੀ ਮੇਰੇ ਜਦੋਂ ਇਸ ਤਰ੍ਹਾਂ ਦੇ ਬਚਨ ਹੁਕ ਜਦੋਂ ਇਮ ਕਹਿ ਸਿੱਖ ਗਮਨੇ ਨਿੱਜ ਡੇਰੇ, ਉਹ ਆਪਣੇ ਡੇਰੇ ਚਲੇ ਗਏ। ਇਹਦੇ ਮਨ ਦੇ ਅੰਦਰ ਪਿੱਛੋਂ ਡਰ ਪੈਦਾ

ਮੇਰੇ ਵਾਕ ਗੁਰੂ ਸਾਹਿਬ ਸੁਣਨਗੇ ਤੇ ਮੈਨੂੰ ਛੱਡਣਾ ਨਹੀਂ। ਹੁਣ ਮਨ 'ਚ ਡਰ ਪੈਦਾ ਹੋ ਗਿਆ ਨਾ ਵੀ ਮੈਂ ਕਹਿ ਰਿਹਾ ਗੁਰੂ ਬਣਾਉਣਾ ਮੇਰੇ ਵੱਸ ਹੈ। ਅਤੇ ਜਦੋਂ ਇਹ ਗੱਲ ਗੁਰੂ ਸਾਹਿਬ, ਕਿਉਂਕਿ ਇਹ ਪਹਿਲੋਂ ਘਟਨਾ ਬੀਤ ਚੁੱਕੀ ਹੈ, ਗੁਰੂ ਅਰਜਨ ਸਾਹਿਬ ਵੇਲੇ ਇਹ ਘਟਨਾ ਬੀਤ ਚੁੱਕੀ ਹੈ। ਜੇ ਮਾਲ ਇਹ ਗੁਰੂ ਘਰ ਦੇ ਦੀਵਾਨ ਨੇ ਭਾਈ ਆਨੰਦ ਚੰਦ, ਭਾਈ ਸੱਤਾ ਅਤੇ ਬਲਵੰਡ ਗੁਰੂ ਘਰ ਦੇ ਕੀਰਤਨੀ ਨੇ, ਜਿਹੜੇ ਇਹ ਕਹਿੰਦੇ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਤਾਂ ਜਾਣਦੇ ਨੇ ਕਿਉਂਕਿ ਭਾਈ ਮਰਦਾਨਾ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ। ਜੇ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤਾਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਜਾਣਨਾ ਨਹੀਂ ਸੀ, ਪਹਿਲੋਂ ਬੀਤ ਚੁੱਕੀ ਹੈ। ਅਤੇ ਜੇ ਮਾਲਕ ਪਾਤਸ਼ਾਹ ਨੇ ਭਾਈ ਸੱਥੇ ਅਤੇ ਬਲਵੰਡ ਨੂੰ ਨਹੀਂ ਬਖਸ਼ਿਆ, ਬਖਸ਼ਿਆ ਤੋਂ ਭਾਵ ਇੱਕ ਵਾਰੀ ਤਾਂ ਮਾਲਕ ਨੇ ਕਹਿਤਾ ਸੀ ਨਾ ਸੰਗਤ ਨੂੰ ਹੁਕਮ ਕਰਕੇ ਵੀ ਇਹਨਾਂ ਨੂੰ ਮੱਥੇ ਨਹੀਂ ਲਾਉਣਾ ਕਿਸੇ ਨੇ, ਨਾ ਇਹਨਾਂ ਨੂੰ ਮੱਥੇ ਲਾਉਣਾ, ਨਾ ਇਹਨਾਂ ਦੇ ਮੱਥੇ ਲੱਗਣਾ, ਨਾ ਹੀ ਕੋਈ ਇਹਨਾਂ ਦੀ ਸਿਫਾਰਿਸ਼ ਲੈ ਕੇ ਆਵੇ ਸਾਡੇ ਕੋਲ। ਇੱਕ ਵਾਰੀ ਗੁਰੂ ਸਾਹਿਬ ਨੇ ਫਿਟਕਾਰ 'ਤੇ ਆਪਣੇ ਦਰ ਤੋਂ, ਅਤੇ ਭਾਈ ਆਨੰਦ ਚੰਦ ਬਖਸ਼ੇ ਜਾਂਦੇ ਜੀ। ਹੁਣ ਭਾਈ ਆਨੰਦ ਚੰਦ ਕਹਿ ਰਹੇ ਗੁਰੂ ਬਣਾਉਣਾ ਮੇਰੇ ਵੱਸ ਹੈ, ਕਹਿਤਾ ਹੰਕਾਰ 'ਚ ਆਏ ਨੇ। ਜਦੋਂ ਉਹ ਗੁਰੂ ਕੇ ਸਿੱਖ ਸੁਣਨ ਵਾਲੇ ਸੁਣ ਕੇ ਚਲੇ ਗਏ, ਮਨ ਦੇ ਵਿੱਚ ਕੀ ਆ ਗਿਆ? ਡਰ। ਜਦੋਂ ਸੋਚਿਆ ਵੀ ਮੈਂ ਬੋਲਿਆ ਕੀ ਹੈ, ਜਦੋਂ ਆਪਣੇ ਬੋਲੇ ਨੂੰ ਸੋਚਿਆ, ਫਿਰ ਸੋਚਣ ਤੋਂ ਮਗਰੋਂ ਮਨ ਦੇ ਵਿੱਚ ਡਰ ਪੈਦਾ ਹੋਇਆ, ਅਤੇ ਉਹ ਡਰ ਹੁਣ ਕੀ ਕਹਿ ਰਿਹਾ ਵੀ ਜੇ ਗੁਰੂ ਸਾਹਿਬ ਮੇਰੇ ਬਣੇ ਹੋਏ, ਔਰ ਪਤਾ ਵੀ ਅਮੀ ਮੈਂ ਦੁਰਵਾਕ ਵਰਤੇ ਨੇ, ਭੈੜੇ ਬਚਨ ਵਰਤੇ ਨੇ, ਜੇ ਇਹ ਭੈੜੇ ਬਚਨ ਮੇਰੇ ਵਰਤੇ ਹੋਏ ਗੁਰੂ ਸਾਹਿਬ ਸੁਣਨਗੇ ਨਾ ਤਾਂ ਮੈਨੂੰ ਨਹੀਂ ਛੱਡਣਾ, ਮੈਨੂੰ ਤਾਂ ਗੁਰੂ ਕੇ ਸਿੱਖਾਂ ਨੇ ਬੰਨ੍ਹ ਕੇ ਇੱਥੇ ਮਾਰ

ਹੁਣ ਜੀ ਉੱਥੇ ਨਹੀਂ ਰਿਹਾ, ਪਤਾ ਸੀ ਵੀ ਜੇ ਇੱਥੇ ਰਿਹਾ ਨਾ ਤਾਂ ਛੇਤੀ ਮੌਤ ਆ ਜਾਣੀ ਹੈ। ਉੱਥੋਂ ਨਾ ਇਹਨੇ ਫਟਾਫਟ ਆਪਣੇ ਘੋੜੇ 'ਤੇ ਕਾਠੀ ਪਵਾਈ, ਕਾਠੀ ਪਵਾ ਕੇ ਤਾਂ ਕਹਿੰਦਾ ਚਲੋ ਭਾਈ ਚਾਲੇ ਪਾਈਏ। ਜਿਹੜੇ ਇਹਦੇ ਨਾਲ ਇਹਦੇ ਸੇਵਕ ਸੀ ਇਹਨੇ ਉਹ ਪੋਥੀ ਜਿਹੜੀ ਉਹਨੂੰ ਕਿਹਾ ਵੀ ਇਹ ਤੂੰ ਸੰਭਾਲ ਆਪਦੇ ਸਿਰ 'ਤੇ ਰੱਖ ਲਾ ਅਤੇ ਆਪਾਂ ਇੱਥੋਂ ਹੁਣ ਚਾਲੇ ਪਾਉਣੇ, ਆਪਾਂ ਇੱਥੇ ਰਹਿਣਾ ਨਹੀਂ, ਵੀ ਜੇ ਆਪਾਂ ਇੱਥੇ ਰਹੇ ਤਾਂ ਗੁਰੂ ਕੇ ਸਿੱਖ ਆਉਂਦੇ ਹੀ ਹੋਣਗੇ ਫਿਰ, ਅਤੇ ਆਪਾਂ ਨੂੰ ਛੇਤੀ ਸੋਧਾ ਲੱਗ ਜਾਣਾ, ਭਲਾ ਆਪਣਾ ਇਸੇ 'ਚ ਹੀ ਵੀ ਆਪਾਂ ਇਹ ਥਾਂ ਛੱਡ ਕੇ ਇੱਥੋਂ ਦੌੜ

ਇਹਨੇ ਕੀ ਕੀਤਾ ਜੀ, ਨਾਲੇ ਤਾਂ ਗ੍ਰੰਥ ਸੰਭਾਲ ਲਿਆ, ਆਪਣੇ ਨਾਲ ਕੁਝ ਕਹਿੰਦੇ ਆਪਦੇ ਸੇਵਕ ਲੈ ਲਏ, ਉਹਨਾਂ ਨੂੰ ਕਹਿੰਦਾ ਵੀ ਹੁਣ ਇੱਥੋਂ ਚੱਲੀਏ। ਅਤੇ ਇਹਨੇ ਬੜੀ ਸ਼ੀਘਰਤਾ ਨਾਲ ਉੱਥੋਂ ਤੁਰਿਆ ਜੀ, ਕਾਹਲੀ ਨਾਲ ਤੁਰਿਆ। ਸਤਲੁਜ ਇਹਨੇ ਤਰਨੀ 'ਤੇ ਬਹਿ ਕੇ, ਕਿਸ਼ਤੀ 'ਤੇ ਬਹਿ ਕੇ, ਅਤੇ ਇਹਨੇ ਪਾਰ ਕੀਤਾ, ਦਰਿਆ ਪਾਰ ਕਰਕੇ ਦੂਜੇ

ਇਹ ਭੱਜ ਗਿਆ ਜੀ, ਇਹ ਜਦੋਂ ਭੱਜਿਆ ਨਾ ਭੱਜ ਕੇ ਤੇ ਇਹ ਪਹੁੰਚ ਗਿਆ ਕਰਤਾਰਪੁਰ ਸਾਹਿਬ, ਵੀ ਉੱਥੇ ਹੀ ਹੁਣ, ਕਿਉਂਕਿ ਇਹਨੇ ਕਹਿਤਾ ਨਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਵੰਸ਼ ਕੋਲ ਜਾਊਂ ਹੁਣ, ਅਤੇ ਇਹ ਕਰਤਾਰਪੁਰ ਸਾਹਿਬ ਆ ਗਿਆ ਜੀ। ਜਦੋਂ ਉੱਥੇ ਆਇਆ ਨਾ ਪੁਰ ਕਰਤਾਰ, ਅਤੇ ਉੱਧਰੋਂ ਬੰਨ 'ਤੇ ਆਏ ਪ੍ਰਭੂ ਉਦਾਰਾ, ਧੰਨ ਗੁਰੂ ਕਲਗੀਧਰ ਸਾਹਿਬ, ਸ਼ਿਕਾਰ ਖੇਡ ਕੇ ਜਦੋਂ ਵਾਪਸ

ਸਤਿਗੁਰੂ ਪਾਤਸ਼ਾਹ ਨੇ ਜੀ ਸੁਣੀ ਸਾਰੀ ਵਾਰਤਾ, ਮਾਲਕ ਪਾਤਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਉਹ ਤੇ ਦੌੜ ਗਿਆ, ਸਾਰੀ ਖਬਰਸਾਰ ਸੁਣੀ ਵੀ ਉਹ ਹੁਕਮ ਤੋਂ ਵਾਕੀ ਵੀ ਹੋਇਆ, ਉਹਨੇ ਇਸ ਤਰ੍ਹਾਂ ਬਚਨ ਕੀਤੇ ਨੇ। ਫਿਰ ਉਦੋਂ ਧੰਨ ਗੁਰੂ ਕਲਗੀਧਰ ਸਾਹਿਬ ਸਹਿਜ ਸੁਭਾਅ ਆਪਣੇ ਮੁਖਾਰਬਿੰਦ ਤੋਂ ਬਚ

ਕਹਿੰਦੇ ਵੀ ਇਹਨੇ ਨਾ ਜਿਹੜੇ ਡਰ ਆਪਣੇ ਮਨ ਦੇ ਅੰਦਰ ਧਾਰਨ ਕੀਤਾ, ਉਹ ਡਰ ਵੀ ਜਿੱਦਾਂ ਮਸੰਦ ਮਾਰੇ ਗਏ ਉਦਾਂ ਮੈਂ ਮਾਰਿਆ ਜਾਣਾ, ਇਸ ਦਾ ਡਰ ਧਾਰਨ ਕਰਕੇ ਜਿਵੇਂ

ਤੇ ਕਹਿੰਦੇ ਵੀ ਮੂਸਾ ਇੱਕ ਅਖਾਣ ਵਰਤਿਆ ਜਾਂਦਾ ਨਾ, ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ। ਮਾਲਕ ਪਾਤਸ਼ਾਹ ਨੇ ਬਚਨ ਕੀਤੇ ਕਹਿੰਦੇ ਮੌਤ ਤੋਂ ਡਰਦਾ ਭੱਜਿਆ ਪਰ ਮੌਤ ਕਦੇ ਖਹਿੜਾ ਨਹੀਂ ਛੱਡਦੀ, ਤੇ ਜਿੱਥੇ ਇਹ ਗਿਆ ਨਾ ਹੁਣ ਇਹਦੀ ਮੌਤ ਇਹਨੂੰ ਉੱਥੇ ਹੀ ਆਵੇਗੀ, ਜਿੱਥੇ ਇਹ ਗਿਆ ਇਹਦੀ ਮੌਤ ਉੱਥੇ ਹੀ ਹੈ। ਇਹਨੇ ਇੱਥੋਂ ਮੌਤ ਦੇ ਡਰ ਤੋਂ ਭੱਜਦੇ ਨੇ ਕੁਕਾਜ ਕੀਤਾ, ਕੁਕਾਜ ਮਤਲਬ ਭੈੜਾ ਕਾਰਜ, ਭੈੜਾ ਕਾਰਜ ਕਰਕੇ ਇੱਥੋਂ ਭੱਜ ਗਿਆ। ਅਬ ਜਹ ਜੈ ਹੈ, ਹੁਣ ਇਹ ਜਿੱਥੇ ਜਾਏਗਾ ਮ੍ਰਿਤ ਤਿਸ ਆਗੈ, ਇਹਦੀ ਮੌਤ ਇਹਦੇ ਅੱਗੇ ਹੀ ਹੈ, ਅਤੇ ਆਪਣੇ ਪ੍ਰਾਣ ਇਹ ਗਵਾਏਗਾ ਅਤੇ ਆਪਣੇ ਪ੍ਰਾਣ ਛੱਡ ਜਾਏਗਾ। ਇਹ ਹੁਣ ਕਿਸੇ ਤਰੀਕੇ

ਕਹਿੰਦੇ ਵੀ ਉਸ ਗ੍ਰੰਥ ਨੂੰ ਪੜ੍ਹੇਗਾ ਵੀ ਕੋਈ ਨਹੀਂ, ਜਿਹੜੀ ਪੋਥੀ ਲੈ ਕੇ ਇਹ ਦੌੜੇ ਹੈ ਨਾ ਉਸ ਪੋਥੀ ਨੂੰ ਪੜ੍ਹਨਾ ਵੀ ਕਿਸੇ ਨਹੀਂ। ਅਤੇ ਕਵੀ ਜੀ ਨੇ ਜੋ ਜ਼ਿਕਰ ਕੀਤਾ ਵੀ ਡਰੌਲੀ ਦੇ ਨਗਰ ਵਿੱਚ ਉਹ ਗ੍ਰੰਥ ਉਹ ਪੋਥੀ ਸਥਿਰ ਹੈ।

ਉੱਥੇ ਉਹਨੇ ਆਪਣੇ ਬੰਦੇ ਭੇਜ ਕੇ ਧੀਰ ਮੱਲ ਤੱਕ ਖਬਰ ਇਹ ਪਹੁੰਚਾਈ, ਕਹਿੰਦਾ ਹੰਕਾਰ ਦੇ ਵਿੱਚ ਕਹਿੰਦਾ ਵੀ ਲੱਖਾਂ ਸੰਗਤਾਂ ਮੇਰੇ ਅਨੁਸਾਰੀ ਨੇ, ਇਹਨੇ ਇਹ ਜਿਹੜੇ ਵਚਨ ਨੇ ਇਹ ਵਿਚਾਰ ਜਿਹੜੀ ਹੈ ਆਪਣੇ ਸੇਵਕ ਭੇਜ ਕੇ ਅਤੇ ਬਾਬਾ ਧੀਰ ਮੱਲ ਜੀ

0: ਸੰਗਤਾਂ ਮੇਰੇ ਵੱਸ ਵਿੱਚ ਨੇ ਅਤੇ ਹੁਣ ਮੈਂ ਤੈਨੂੰ ਗੁਰੂ ਬਣਾਵਾਂਗਾ ਅਤੇ ਸਾਰੀਆਂ ਸਿੱਖ ਸੰਗਤਾਂ ਨਾ ਆ ਕੇ ਫਿਰ ਤੇਰੇ ਅੱਗੇ ਭੇਟਾਵਾਂ ਅਰਪਣ ਕਰਿਆ ਕਰਨਗੀਆਂ। ਇਹਨੇ ਇਹ ਵਿਚਾਰ ਬਾਬਾ ਧੀਰ ਮੱਲ ਜੀ ਤੱਕ ਪਹੁੰਚਾ ਦਿੱਤੀ ਹੈ।
1: ਜਾਮੇ ਕੀ ਅਸਤੀਨ ਜੇ ਚਾਰੋ ਤਤ ਸ਼ਿਨ ਤਿਸ ਤੇ ਗੁਰੂ ਨੇ ਕਰੋ।
0: ਤੇ ਇਹਨੇ ਲਫ਼ਜ਼ ਪਤਾ ਕੀ ਵਰਤੇ ਜੀ, ਵੀ ਜੇ ਮੈਂ ਆਪਣੇ ਜਾਮੇ ਦੀ ਬਾਂਹ ਵੀ ਝਾੜ ਲਾਂ ਨਾ, ਕਿਤੇ ਸਿੱਧੇ ਜੇ ਸ਼ਬਦਾਂ 'ਚ ਕਹੀਏ ਵੀ ਜੇ ਮੈਂ ਪੱਲਾ ਵੀ ਝਾੜਾਂ ਨਾ ਤੇ ਮੈਂ ਆਪਣੇ ਪੱਲੇ ਨੂੰ ਝਾੜ ਕੇ ਤੇ ਗੁਰੂ ਬਣਾ ਸਕਦਾ ਹਾਂ। ਇਹਦਾ ਹੰਕਾਰ ਹੁਣ ਬਿਲਕੁਲ ਸਿਖਰ 'ਤੇ ਹੈ। ਜਿਵੇਂ ਬਹੁਤਾ ਧਨਾੜ ਹੰਕਾਰੀ ਹੋ ਜਾਂਦਾ ਨਾ ਵੀ ਮੈਂ ਪੱਲਾ ਝਾੜਾਂ ਤੇ ਇੱਥੇ ਤੇ ਲੱਖਾਂ ਰੁਪਈਏ ਡਿੱਗ ਪੈਣ, ਉੱਦਾਂ ਇਹ ਕਹਿੰਦਾ ਮੈਂ ਪੱਲਾ ਝਾੜਾਂ ਤੇ ਗੁਰੂ ਜਿਹਨੂੰ ਮਰਜ਼ੀ ਬਣਾ ਲਾਂ। ਇਹਨੇ ਜਦੋਂ ਇਹ ਸ਼ਬਦਾਵਲੀ ਆਪਣੀ ਜ਼ੁਬਾਨੋਂ ਵਰਤੀ

0: ਜੀ ਇਹਨੇ ਧੀਰ ਮੱਲ ਦੇ ਅੱਗੇ ਨੀਵਾਂ ਹੋ ਗਿਆ, ਉਹਦੇ ਅੱਗੇ ਨੀਵਾਂ ਹੋ ਕੇ ਅਤੇ ਆਪਣੀ ਰਾਤ ਇਹਨੇ ਉਸ ਥਾਂ ਤੇ ਟਿਕਾਣਾ ਕਰਕੇ ਕੱਟੀ ਹੈ।
1: ਧੀਰ ਮੱਲ ਨਿਕਟੀ ਰਹਿ ਕੇਈ ਸਿੱਖ ਮਸੰਦ ਮੁਸਾਹਿਬ ਸਈ।
0: ਹੁਣ ਧੀਰ ਮੱਲ ਦੇ ਨੇੜੇ ਰਹਿਣ ਵਾਲੇ ਬਹੁਤ ਨੇ, ਉਹਦੇ ਕੋਲ ਤੇ ਮਸੰਦ ਪਹਿਲੋਂ ਹੀ ਬੜੇ ਨੇ, ਜਿਹੜੇ ਧੀਰ ਮੱਲ ਨੂੰ ਚੁੱਕਣਾ ਦੇਣ ਵਾਲੇ ਵੀ ਨੇ, ਜਿਹੜੇ ਧੀਰ ਮੱਲ ਨੂੰ ਗੁਰੂ ਘਰ ਦੇ ਖਿਲਾਫ ਕਰਨ ਵਾਲੇ ਵੀ ਨੇ, ਉਹ ਤੇ ਉਹਦੇ ਕੋਲ ਪਹਿਲਾਂ ਹੀ ਬਹੁਤ ਹਨ।
1: ਤੈਨੂੰ ਚਿੰਤ ਕਰ ਮਸਲਤ ਠਾਨੀ, ਮੁੱਧ ਸੁਰਤਾ ਇਸੇ ਮਹਾਨੀ।
0: ਉਹਨਾਂ ਨੇ ਜੀ ਹੁਣ ਉਹਦੇ ਨਾਲ ਮਸਲਤ ਕੀਤੀ ਨਿਕਟੀਆਂ ਨੇ, ਤੇ ਮਸਲਤ ਕਰਦਿਆਂ ਕਹਿੰਦੇ ਵੀ ਇਹਦੇ ਕੋਲ ਨਾ ਮਹਾਨ ਬੁੱਧੀ ਹੈ, ਵਿਸ਼ਾਲ ਬੁੱਧੀ ਦਾ ਇਹ ਮਾਲਕ।

ਕਿਉਂਕਿ ਸਾਨੂੰ ਲੱਗਦਾ ਵੀ ਨਾ ਇਹ ਜਿਹੜਾ ਬਹੁਤਾ ਚਲਾਕ ਹੈ ਨਾ, ਚਲਾਕ ਬਹੁਤ ਹੈ, ਇਹਦੇ ਕੋਲ ਮੱਥ ਬਹੁਤ ਹੈ, ਇਹਨੂੰ ਨਾ ਇੱਥੇ ਰੱਖਣਾ ਠੀਕ ਨਹੀਂ, ਵੀ ਇਹਨੂੰ ਇੱਥੇ ਕੱਢ ਦਿਓ, ਵੀ ਜੇ ਇਹ ਇੱਥੇ ਰਹਿ ਗਿਆ ਨਾ ਕਿਤੇ ਇਹੀ ਨਾ ਹੋਵੇ ਵੀ ਇਹ ਚਾਲ ਖੇਡ ਕੇ ਕੋਈ ਤੁਹਾਨੂੰ ਮਰਵਾ ਦੇ, ਅਤੇ ਜੇ ਤੁਸੀਂ ਮਰ ਗਏ ਤਾਂ ਆਪ ਨਾ ਗੁਰੂ ਬਣ ਕੇ ਬਹਿ ਜੇ। ਉਹਦੇ ਨਿਕਟਵਰਤੀਆਂ ਨੇ ਬਾਬੇ ਧੀਰ ਮੱਲ ਜੀ ਨੂੰ ਇਸ ਤਰ੍ਹਾਂ ਕਹਿ ਕੇ ਨਾ ਅਤੇ ਭਾਈ ਆਨੰਦ ਚੰਦ ਦੇ ਖਿਲਾਫ ਕੀਤਾ।

0: ਰੱਖਣ ਵਾਲੇ ਸੀ ਉਹ ਕਹਿੰਦੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਵੱਡਾ ਬੈਰੀ ਸਮਝਦੇ ਹੋ, ਬਾਬਾ ਧੀਰਮੱਲ ਜੀ ਨੂੰ ਕਹਿੰਦੇ, ਕਹਿੰਦੇ ਵੀ ਉਹ ਤੁਹਾਡਾ ਵੱਡਾ ਦੁਸ਼ਮਣ ਹੈ ਅਤੇ ਇਹ ਉਹਨਾਂ ਦੇ ਕੋਲ ਵੱਡਾ ਮੁਸਾਹਬ ਹੈ, ਮੁਸਾਹਬ ਮਤਲਬ ਉਹਨਾਂ ਦਾ ਵੱਡਾ ਸੇਵਕ, ਵੀ ਇਹ ਤਾਂ ਉਹਨਾਂ ਦੇ ਦਰ 'ਤੇ ਵੱਡੀ ਸੇਵਾ ਕਰਨ ਵਾਲਾ, ਉਹਨਾਂ ਦਾ ਬੜਾ ਨਿਕਟ ਵਰਤੀ ਹੈ, ਇਹਦੇ ਕੋਲ ਤਾਂ ਸਾਰੀ ਗੁਰੂ ਘਰ ਦੀ ਜ਼ਿੰਮੇਵਾਰੀ ਹੈ।
1: ਰਚਿਓ ਕਪਟ ਆਇਓ ਚੱਲ ਡੇਰੇ, ਕਰੇ ਮੈਂ ਨਾਸਨ ਰਹੇ ਤੁਮ ਨੇਰੇ।
0: ਇਹ ਚੱਲ ਕੇ ਆਇਆ, ਇਹ ਬਹੁਤ ਵੱਡਾ ਕਪਟ ਰਚਿਆ ਗਿਆ ਤੁਹਾਡੇ ਨਾਲ, ਅਤੇ ਇਹਨੇ ਨਾ ਹੁਣ ਤੁਹਾਡੇ ਕੋਲ ਰਹਿ ਕੇ ਤੁਹਾਡੇ

ਹਮਲੇ ਨੇ ਇਹ ਸਾਬਤ ਕੀਤਾ ਵੀ ਜਿਹੜੀ ਫੌਜ ਲੱਗੀ ਹੋਈ ਹੈ ਇਹਨਾਂ ਦੀ ਨੀਅਤ ਕੁਝ ਚੰਗੀ ਨਹੀਂ। ਇਹ ਸਾਰੇ ਮਾੜੀ ਨੀਅਤ ਧਾਰ ਕੇ ਆਏ ਹੋਏ ਨੇ। ਉਸ ਟਾਵੇਂ ਟਾਵੇਂ ਹੋ ਰਹੇ ਹਮਲੇ ਨੇ ਇਹ ਗੱਲ ਨੂੰ ਸਿੱਧ ਕੀਤਾ, ਕਿਉਂਕਿ ਪਹਿਲੇ ਦਿਨ ਹੀ ਨਾ 1 ਜੂਨ ਨੂੰ ਹੀ ਸਾਡੇ ਬਹੁਤ ਸਾਰੇ ਨਾ ਗੁਰੂ ਕੇ ਯੋਧੇ ਭਾਈ ਮਹਿੰਗਾ ਸਿੰਘ ਜੀ ਵਰਗੇ ਨਾ ਸ਼ਹਾਦਤਾਂ ਦਾ ਜਾਮ, ਪਹਿਲੇ ਸ਼ਹੀਦ ਸੀ ਸਾਕਾ ਨੀਲਾ ਤਾਰਾ ਦੇ ਸਭ ਤੋਂ ਪਹਿਲੇ ਬਾਬਾ ਭਾਈ ਮਹਿੰਗਾ ਸਿੰਘ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੇ ਸਰੀਰ ਦਾ ਸੰਸਕਾਰ 2 ਤਰੀਕ ਨੂੰ ਹੁੰਦਾ, ਫਿਰ ਦੇਹੀ ਦੀ ਸੰਭਾਲ ਕੀਤੀ ਜਾਂਦੀ ਹੈ ਨਾ। ਅੱਜ ਦੇ ਦਿਨ ਕੋਈ ਗੋਲਾਬਾਰੀ ਨਹੀਂ ਸੀ, ਬਸ ਇੰਨਾ ਸੀ ਵੀ ਪੰਜਾਬ ਨੂੰ ਇੱਕ ਵੱਖਰਾ ਨਾ ਸਾਰੇ ਦੇਸ਼ ਨਾਲੋਂ, ਭਾਰਤ ਦੇਸ਼ ਨਾਲੋਂ ਇੱਕ ਵੱਖਰਾ ਕਸਬਾ ਬਣਾਤਾ। ਵੱਖਰਾ ਕਸਬਾ ਭਾਵ ਕੋਈ ਇਹਦੇ ਨਾਲ ਸੰਬੰਧ ਨਹੀਂ ਰਹਿ ਗਿਆ, ਕੋਈ ਕਿਸੇ ਤਰੀਕੇ ਵੀ ਨਾ ਪਾਣੀ ਦਾ ਨਾ ਬਿਜਲੀ ਦਾ ਨਾ ਕੋਈ ਸੰਬੰਧ ਨਹੀਂ ਰਹਿਣ ਦਿੱਤਾ, ਵੱਖਰਾ ਕਰਤਾ ਇਹ। ਅਤੇ ਇੱਥੋਂ ਤੱਕ ਨਾ ਆਵਾਜਾਈ ਸਾਰੀ ਬੰਦ ਕਰਤੀ, ਪੰਜਾਬ ਵੱਲ ਸਾਰੀ ਆਵਾਜਾਈ ਬੰਦ ਕਰਤੀ ਸੀ, ਕੋਈ ਆਵਾਜਾਈ ਨਹੀਂ ਸੀ ਰਹਿ ਗਈ, ਬੱਸਾਂ ਗੱਡੀਆਂ ਸਭ ਕੁਝ ਬੰਦ ਕਰਤਾ। ਅਤੇ ਇੱਥੋਂ ਤੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਨਾ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ, ਜੇ ਕੋਈ ਅੰਦਰ ਜਾਣਾ ਚਾਹਵੇ ਤਾਂ ਜਾ ਸਕਦਾ ਹੈ, ਪਰ ਅੰਦਰੋਂ ਬਾਹਰ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ। ਵੀ ਜੇ ਕੋਈ ਅੰਦਰ ਜਾਣਾ ਤਾਂ ਜੀ ਸੱਦ ਕੇ ਜਾਵੇ, ਪਰ ਬਾਹਰ ਨਹੀਂ ਸੀ ਆ ਸਕਦਾ। ਅਤੇ 2 ਤਰੀਕ ਨੂੰ ਫਿਰ ਜੀ ਹਮਲਾ ਕੋਈ ਨਹੀਂ ਹੋਇਆ, ਪਰ ਸੰਤ ਜਰਨੈਲ ਸਿੰਘ ਜੀ ਨਾਲ ਪੱਤਰਕਾਰਾਂ ਦੀਆਂ ਵਿਚਾਰਾਂ ਜ਼ਰੂਰ ਹੁੰਦੀਆਂ ਨੇ। ਹੁਣ ਉਹ ਜਿਹੜੀਆਂ ਵਿਚਾਰਾਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ। ਇੱਕ ਗੱਲ ਹਮੇਸ਼ਾ ਚੇਤਾ ਰੱਖੋ, ਕਦੇ ਵੀ ਇੱਕ ਪੱਖ ਨਹੀਂ ਵੇਖਿਆ ਜਾਂਦਾ ਹੁੰਦਾ ਇਤਿਹਾਸ ਦਾ, ਇਤਿਹਾਸ ਦੇ ਦੋਵੇਂ ਪੱਖ ਨੇ। ਇਹ ਕਿਹਾ ਜਾਂਦਾ ਜੀ ਸੰਤ ਜਰਨੈਲ ਸਿੰਘ ਅਕਾਲ ਤਖਤ ਸਾਹਿਬ 'ਤੇ ਬੈਠੇ ਸਨ, ਇਸ ਕਰਕੇ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ। ਚਲੋ ਇੱਕ ਪਲ ਆਪਾਂ ਮੰਨ ਲੈਂਦੇ ਹਾਂ ਵੀ ਇੱਦਾਂ ਹੋਇਆ, ਸਿਰਫ ਮੰਨ ਲੈਂਦੇ ਮੈਂ ਕਹਿ ਰਿਹਾ, ਪਰ ਹੋਇਆ ਨਹੀਂ। ਜੇ ਉਸ ਗੁਰੂ ਕੇ ਯੋਧੇ ਨੂੰ, ਉਸ ਸੰਤ ਸਿਪਾਹੀ ਬਿਰਤੀ ਦੇ ਮਾਲਕ ਨੂੰ ਫੌਜ ਵੱਲੋਂ ਇਹ ਕਹਿ ਕੇ ਸੱਦਾ ਭੇਜਿਆ ਜਾਂਦਾ ਭਾਈ ਤੁਸੀਂ ਬਾਹਰ ਆ ਜਾਓ, ਕਿਸੇ ਉੱਤੇ ਕੋਈ ਗੋਲੀ ਨਹੀਂ ਚੱਲੇਗੀ, ਅਸੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਉੱਤੇ ਹਮਲਾ ਨਹੀਂ ਕਰਾਂਗੇ, ਜਿੰਨੇ ਵੀ ਇੱਥੇ ਸਿੱਖ ਨੇ ਉਹਨਾਂ ਸਾਰਿਆਂ ਨੂੰ ਬਖਸ਼ ਦਿਆਂਗੇ, ਪਰ ਤੁਸੀਂ ਇੱਕ ਵਾਰੀ ਆਪਣੀ ਗ੍ਰਿਫਤਾਰੀ ਦੇ ਦਿਓ। ਅਤੇ ਕਿਤੇ ਨਾ ਕਿਤੇ ਮੰਨਣਾ ਪਏਗਾ ਵੀ ਗੁਰੂ ਕਾ ਯੋਧਾ ਕਦੇ ਇਨਕਾਰੀ ਨਾ ਹੁੰਦਾ, ਜੇ ਇਹ ਕਹਿ ਕੇ ਤਾਂ ਉਹਨਾਂ ਨੂੰ ਉਸ ਥਾਂ ਤੋਂ ਸੱਦ ਲਿਆ ਜਾਂਦਾ, ਕਦੇ ਵੀ ਇਨਕਾਰੀ ਨਾ ਹੁੰਦੇ। ਹਾਂ, ਉਸ ਗੁਰੂ ਕੇ ਯੋਧੇ ਨੇ ਆਪਣੀ ਜਿਉਂਦੇ ਜਿੰਦੇ ਇਹ ਗੱਲ ਜ਼ਰੂਰ ਰੱਖੀ ਹੈ ਵੀ ਜਿਸ ਦਿਨ ਸਾਡੇ ਗੁਰੂ ਉੱਤੇ ਅਤੇ ਸਾਡੇ ਗੁਰੂ ਘਰ ਉੱਤੇ ਸਮੇਂ ਦੀਆਂ ਸਰਕਾਰਾਂ ਹੋਣ ਤੇ ਭਾਵੇਂ ਨਾ, ਜੇ ਕੋਈ ਮਾੜੀ ਅੱਖ ਰੱਖਦਾ ਤੇ ਫਿਰ ਉਸ ਜ਼ਾਲਮ ਨੂੰ ਸੋਧਾ ਲਾ ਕੇ ਤੁਸੀਂ ਮੇਰੇ ਕੋਲ ਚੱਲ ਕੇ ਆ ਜਾਓ, ਤੁਹਾਡੀ ਸੰਭਾਲ ਮੈਂ ਕਰਾਂਗਾ। ਔਰ ਉਸ ਗੁਰੂ ਕੇ ਯੋਧੇ ਦੀ ਜ਼ੁਬਾਨ ਹੈ ਵੀ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਚੱਲਦੇ ਨੇ ਨਾ ਇਸ ਸਰੀਰ ਨੂੰ ਕੋਈ ਲਿਜਾ ਸਕਦਾ ਅਤੇ ਨਾ ਹੀ ਅਕਾਲ ਤਖਤ ਸਾਹਿਬ ਵੱਲ ਕੋਈ ਵੇਖ ਸਕਦਾ। ਹਾਂ, ਇਸ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ, ਉਦੋਂ ਬਾਅਦ 'ਚ ਮਿੱਟੀ ਦੀ ਢੇਰੀ ਹੈ, ਉਦੋਂ ਬਾਅਦ 'ਚ ਕੋਈ ਲੈ ਜਾਏ ਇਸ ਮਿੱਟੀ ਦੀ ਢੇਰੀ ਨੂੰ, ਪਰ ਜਿਉਂਦੀ ਜਿੰਦੇ ਇਹਨੂੰ ਕੋਈ ਫੜ ਕੇ ਨਹੀਂ ਲਿਜਾ ਸਕਦਾ। ਇਹ ਉਸ ਯੋਧੇ ਦੇ ਬੋਲ ਨੇ ਜੀ ਜਿਹੜੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਸੋਚਣ ਵਾਸਤੇ ਅੱਜ ਦੇ ਵੇਲੇ ਵਿੱਚ ਵੀ ਮਜਬੂਰ, ਜੇ ਕਿਤੇ ਉਹੀ ਹੌਂਸਲਾ ਅਤੇ ਉਹੀ ਧੀਰਜ ਰੱਖਣ ਵਾਲਾ ਕੌਮ ਦਾ ਯੋਧਾ ਸਾਡੇ ਕੋਲ ਹੋਵੇ ਅਤੇ ਬਹੁਤ ਸੁਚੱਜੇ ਜਿਹੇ ਢੰਗ ਨਾਲ, ਸੁਖਾਲੇ ਜਿਹੇ ਤਰੀਕੇ ਨਾਲ ਗੁਰੂ ਪਾਤਸ਼ਾਹ ਦੀਆਂ ਹੁੰਦੀਆਂ ਬੇਅਦਬੀਆਂ ਨੂੰ ਅੱਜ ਵੀ ਸੰਭਾਲਿਆ ਜਾ ਸਕਦਾ। ਕੋਈ ਵੀ ਮੂਰਖ ਸਤਿਗੁਰੂ ਦੀ ਬੇਅਦਬੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜੇ ਕਿਤੇ ਅੱਜ ਵੀ ਉਸੇ ਤਰ੍ਹਾਂ ਅਸੀਂ ਤਤਪਰ ਹੋ ਜਾਈਏ, ਤਿਆਰ

ਤਿਆਰ ਹੋ ਜਾਈਏ ਵੀ ਜਿਹੜਾ ਮਰਜ਼ੀ ਆ ਜੇ, ਚਾਹੇ ਕੋਈ ਮੰਦ ਬੁੱਧੀ ਹੈ ਅਤੇ ਚਾਹੇ ਕੋਈ ਚੰਗੀ ਬੁੱਧੀ ਹੈ, ਅਤੇ ਜਿਹੜਾ ਮਾੜੀ ਸੋਚ ਲੈ ਕੇ ਮੈਲੀ ਸੋਚ ਲੈ ਕੇ ਗੁਰੂ ਪਾਤਸ਼ਾਹ ਦੀ ਬੇਅਦਬੀ ਕਰਨੀ ਆ ਗਿਆ, ਉਹ ਸਾਡਾ ਕੁਝ ਨਹੀਂ ਲੱਗਦਾ, ਉਹ ਸਾਡਾ ਕੁਝ ਨਹੀਂ ਲੱਗਦਾ। ਸਾਡੇ ਲਈ ਤਾਂ ਉਹ ਸਾਡੀ ਗੁਰੂ ਦੀ, ਸਾਡੇ ਪਿਓ ਦੀ ਪੱਗ ਨੂੰ ਹੱਥ ਪਾਉਣ ਵਾਲਾ ਹੈ, ਅਤੇ ਪਿਓ ਦੀ ਪੱਗ ਨੂੰ ਹੱਥ ਪਾਉਣ ਵਾਲਾ ਫਿਰ ਕੋਈ ਹੋਵੇ, ਪੁੱਤ ਦਾ ਫਰਜ਼ ਤਾਂ ਇਹ ਬਣਦਾ ਵੀ ਇੱਕ ਵਾਰੀ ਉਹਨੂੰ ਸੋਧਾ ਲਾ ਕੇ ਦੱਸ ਦੇ ਵੀ ਸੱਜਣਾ ਜੇ ਮੇਰੇ ਪਿਓ ਦੀ ਪੱਗ ਨੂੰ ਹੱਥ ਪਾਏਗਾ ਤਾਂ ਪੁੱਤ ਅਜੇ ਜਿਉਂਦਾ ਬੈਠਾ ਅਤੇ ਆਪਣੇ ਪਿਓ ਦੀ ਪੱਗ ਵੱਲ ਵੇਖਣ ਵੀ ਨਹੀਂ ਦਿੰਦਾ। ਫਿਰ ਸਾਡਾ ਫਰਜ਼ ਤਾਂ ਇਹੀ ਬਣਦਾ ਜੇ ਕਿਤੇ ਅੱਜ ਵੀ ਕਿਤੇ ਦੋ ਚਾਰ ਕਾਂ ਬਣਾ ਕੇ ਟੰਗੇ ਹੋਣ ਨਾ, ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ, ਬਾਣੀ ਦੀ ਬੇਅਦਬੀ ਬੜੀ ਆਸਾਨੀ ਨਾਲ ਰੋਕੀ ਜਾ ਸਕਦੀ ਹੈ, ਕਿਉਂਕਿ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਨਾ, ਉਦੋਂ ਬੜੇ ਸੌਖੇ ਜਿਹੇ ਤਰੀਕੇ ਨਾਲ ਆ ਕੇ ਕਹਿ ਦਿੰਦੇ ਜੀ ਮੰਦ ਬੁੱਧੀ ਹੈ, ਇਹਨੂੰ ਸਮਝ ਨਹੀਂ ਲੱਗੀ। ਪਰ ਕਦੇ ਉਸ ਮੰਦ ਬੁੱਧੀ ਨੂੰ ਪੁੱਛੋ ਵੀ ਜਿੱਥੋਂ ਚੱਲ ਕੇ ਆਇਆ, ਰਾਹ ਵਿੱਚ ਤੈਨੂੰ ਕੋਈ ਟ੍ਰੇਨ ਨਹੀਂ ਦਿਸੀ, ਰਾਹ ਵਿੱਚ ਤੈਨੂੰ ਕੋਈ ਬੱਸ ਨਹੀਂ ਦਿਸੀ, ਉਹਦੇ ਵਿੱਚ ਕਿਉਂ ਨਹੀਂ ਵੱਜਿਆ, ਤੈਨੂੰ ਕਿਹਨੇ ਦੱਸਿਆ ਵੀ ਮੰਦ ਬੁੱਧੀ ਨੇ ਸਿੱਧਾ ਗੁਰੂ ਘਰ ਹੀ ਜਾਣਾ ਅਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨੀ ਹੈ? ਕਦੇ ਬਹਿ ਕੇ ਸੋਚੋ, ਮੰਦ ਬੁੱਧੀਆਂ ਬਣਾਇਆ ਜਾਂਦਾ, ਮੰਦ ਬੁੱਧੀ ਹੁੰਦਾ ਨਹੀਂ, ਉਹ ਤਾਂ ਬਾਅਦ 'ਚ ਦੱਸ ਦਿੱਤਾ ਜਾਂਦਾ ਵੀ ਇਹ ਮੰਦ ਬੁੱਧੀ ਹੈ, ਕਿਉਂਕਿ ਮੰਦ ਬੁੱਧੀ ਉੱਤੇ ਸਰਕਾਰ ਜਾਂ ਕਾਨੂੰਨ ਕੋਈ ਵੀ ਫੈਸਲਾ ਨਹੀਂ ਦੇ ਸਕਦੀ, ਕੋਈ ਸਜ਼ਾ ਨਹੀਂ ਦੇ ਸਕਦੀ, ਉਹਨੂੰ ਇਹੀ ਕਹਿ ਕੇ ਛੱਡ ਦਿੱਤਾ ਜਾਂਦਾ ਵੀ ਮੰਦ ਬੁੱਧੀ ਹੈ। ਬਸ ਉਸ ਮੰਦ ਬੁੱਧੀ ਨੂੰ ਇਹੀ ਸਵਾਲ ਕਿਤੇ ਕਰ ਲਿਆ ਜਾਏ ਵੀ ਸੱਜਣਾ ਆਇਆ ਤਾਂ ਬੜਾ ਲੰਮਾ ਪੈਂਡਾ ਤੈਅ ਕਰਕੇ ਹੈ, ਤੈਨੂੰ ਕਿਵੇਂ ਪਤਾ ਲੱਗਾ ਵੀ ਸੜਕ 'ਤੇ ਤੁਰਨਾ ਕਿੱਦਾਂ ਹੈ, ਤੈਨੂੰ ਕਿਵੇਂ ਪਤਾ ਲੱਗਾ ਵੀ ਕਿਹੜੀ ਗੱਡੀ ਤੋਂ ਕਿਵੇਂ ਬਚ ਕੇ ਤੁਰਨਾ ਹੈ, ਵੀ ਨਾ ਤੂੰ ਕਿਸੇ ਗੱਡੀ ਦੇ ਅੱਗੇ ਜਾ ਕੇ ਲੰਮਾ ਪਿਆ, ਨਾ ਕਿਸੇ ਬੱਸ ਦੇ ਅੱਗੇ ਵੱਜਿਆ ਜਾ ਕੇ, ਵੀ ਤੈਨੂੰ ਗੁਰੂ ਘਰ ਦੱਸਿਆ ਅਤੇ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆ ਗਿਆ, ਕਿਉਂ? ਜੇ ਉਹਨਾਂ ਉਸ ਗੁਰੂ ਪਾਤਸ਼ਾਹ ਦੇ ਨਾ, ਉਹ ਸੰਤ ਜਰਨੈਲ ਸਿੰਘ ਜੀ ਦੀ ਵੀ ਜਦੋਂ ਆਪਾਂ, ਕਿਉਂਕਿ 2 ਤਰੀਕ ਨੂੰ ਪੱਤਰਕਾਰ ਉਹਨਾਂ ਕੋਲ ਬੈਠੇ ਨੇ ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਸਾਫ਼ ਲਫਜ਼ਾਂ 'ਚ ਕਿਹਾ ਵੀ ਅਸੀਂ ਹਰ ਤਰੀਕੇ ਨਾਲ ਸਰਕਾਰ ਨਾਲ ਬੈਠਣ ਵਾਸਤੇ, ਵਿਚਾਰ ਕਰਨ ਵਾਸਤੇ ਤਿਆਰ ਹਾਂ, ਪਰ ਉਹ ਜੇ ਕਿਤੇ ਮੰਦੀ ਸੋਚ ਲੈ ਕੇ ਅਕਾਲ ਤਖ਼ਤ ਸਾਹਿਬ ਵੱਲ ਜਾਂ ਸਾਡੇ ਗੁਰੂ ਪਾਤਸ਼ਾਹ ਵੱਲ ਜਾਂ ਅਕਾਲ ਤਖ਼ਤ ਸਾਹਿਬ ਗੁਰੂ ਘਰ ਦੀ ਇਮਾਰਤ ਵੱਲ ਕਿਤੇ ਮੈਲੀ ਅੱਖ ਨਾਲ ਆਏ ਨੇ ਤਾਂ ਫਿਰ ਅਸੀਂ ਮੁਕਾਬਲਾ ਵੀ ਕਰਾਂਗੇ। ਅਸੀਂ ਗੁਰੂ ਪਾਤਸ਼ਾਹ ਦੇ ਯੋਧੇ ਹਾਂ, ਸ਼ਸਤਰ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਅਤੇ ਗੁਰੂ ਪਾਤਸ਼ਾਹ ਨੇ ਸ਼ਸਤਰ ਸਾਨੂੰ ਸਾਡੀ ਰੱਖਿਆ ਵਾਸਤੇ, ਗੁਰੂ ਦੀ ਰੱਖਿਆ ਵਾਸਤੇ ਦਿੱਤੇ ਨੇ, ਇਹਨਾਂ ਸ਼ਸਤਰਾਂ ਦੀ ਅਸੀਂ ਵਰਤੋਂ ਵੀ ਕਰਾਂਗੇ ਜੇ ਸਰਕਾਰ ਸਾਡੇ ਨਾਲ ਬੈਠ ਕੇ ਵਿਚਾਰ ਕਰੇ, ਅਤੇ ਅਸੀਂ ਹਰ ਤਰੀਕੇ ਨਾਲ ਬੈਠ ਕੇ ਵਿਚਾਰ ਕਰਨ ਵਾਸਤੇ ਵੀ ਤਿਆਰ ਹਾਂ। ਇੱਕ ਪਾਸਿਓਂ ਅੰਮ੍ਰਿਤਸਰ ਸਾਹਿਬ ਦਾ ਮਾਹੌਲ ਜਿਹੜਾ ਉਹ ਸਾਰਾ ਹੀ ਭਖਿਆ ਹੋਇਆ, ਸਾਰਾ ਉੱਥੇ ਮਾਹੌਲ ਜਿਹੜਾ ਉਹ ਇਉਂ ਕਹਿ ਲਓ ਹੈ ਨਾ, ਕਿਉਂਕਿ ਇੱਕ ਛਾਉਣੀ ਦੇ ਰੂਪ ਵਿੱਚ ਅੰਮ੍ਰਿਤਸਰ ਸਾਹਿਬ ਬਦਲ ਚੁੱਕਾ, ਪਰ ਸਮੇਂ ਦੀ ਜੋ ਉਸ ਵੇਲੇ ਮੁੱਖ ਮੰਤਰੀ ਹੈ ਨਾ, ਪ੍ਰਧਾਨ ਮੰਤਰੀ ਹੈ ਜੋ, ਉਹ ਇਹ ਕਹਿ ਰਹੀ ਹੈ ਵੀ ਸਾਰਾ ਕੁਝ ਸਾਡੇ ਕੰਟਰੋਲ ਵਿੱਚ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਪੰਜਾਬ ਉੱਤੇ ਦੁੱਖ ਤਕਲੀਫ ਦਾ ਸਮਾਂ ਨਹੀਂ। ਬੜਾ ਕੁਝ ਉਹਨੇ ਉਸ ਵੇਲੇ ਰੇਡੀਓ ਚੈਨਲ ਤੋਂ ਉਹਨੇ ਭਾਸ਼ਣ ਦਿੰਦਿਆਂ ਹੋਇਆਂ ਸੁਣਾਇਆ, ਪਰ ਕਿਤੇ ਨਾ ਕਿਤੇ ਜਿਹੜੀਆਂ ਚੱਲ ਰਹੀਆਂ ਗੋਲੀਆਂ ਜਾਂ ਉਸ ਵੇਲੇ ਹਮਲੇ ਸੀ ਉਹ ਦਰਸਾਉਂਦੇ ਸੀ ਵੀ ਕੁਝ ਵੀ ਠੀਕ ਨਹੀਂ। ਬਸ ਉਹ ਸਾਰਾ ਕੁਝ ਸਾਕਾ ਕਿਵੇਂ ਵਾਪਰਦਾ, ਕਿਵੇਂ ਗੁਰੂ ਕੇ ਯੋਧੇ ਆਪਣਾ, ਆਪਾਂ ਸਤਿਗੁਰੂ ਤੋਂ ਗੁਰੂ ਕੀ ਗੁਰੂ ਪਾਤਸ਼ਾਹ ਨਾ ਗੁਰੂ ਘਰ ਤੋਂ ਕਿਵੇਂ ਆਪਣਾ ਆਪਾਂ ਵਾਰਦੇ ਨੇ, ਆਪਾਂ ਆਉਣ ਵਾਲੇ ਦਿਨਾਂ ਵਿੱਚ ਸਾਂਝਾ ਕਰਦੇ ਚੱਲਾਂਗੇ। ਬਸ ਇੱਕ ਗੱਲ ਚੇਤਾ ਰੱਖਿਓ ਜੀ, ਜਜ਼ਬਾਤੀ ਨਹੀਂ ਅਸੀਂ ਹੋਣਾ, ਕਿਉਂਕਿ ਅੱਜ ਦਾ ਨੌਜਵਾਨ ਬਹੁਤ ਛੇਤੀ ਸਾਕਾ ਨੀਲਾ ਤਾਰਾ ਪੜ੍ਹ ਕੇ ਅਤੇ ਜਜ਼ਬਾਤੀ ਹੋ ਜਾਂਦਾ, ਪੜ੍ਹ ਕੇ ਅਤੇ ਸੁਣ ਕੇ ਉਹ ਜਜ਼ਬਾਤੀ ਹੋ ਜਾਂਦਾ। ਜਦੋਂ ਜਜ਼ਬਾਤੀ ਹੋ ਜਾਂਦਾ ਅਤੇ ਆਪਣੇ ਜਜ਼ਬਾਤਾਂ 'ਤੇ ਕਾਬੂ ਗਵਾ ਬੈਠਦਾ, ਜਦੋਂ ਉਹ ਕਾਬੂ ਗਵਾ ਬੈਠਦਾ ਫਿਰ ਕੁਝ ਕੁ ਉਹਦੀਆਂ ਸਰਗਰਮੀਆਂ ਇੱਦਾਂ ਦੀਆਂ ਹੋ ਜਾਂਦੀਆਂ ਨੇ ਜਿਹੜੀਆਂ ਉਹਦੇ ਲਈ ਵੀ ਨੁਕਸਾਨਦੇਹ ਹੋ ਜਾਂਦੀਆਂ ਅਤੇ ਪਰਿਵਾਰ ਲਈ ਵੀ ਨੁਕਸਾਨਦੇਹ ਨੇ। ਆਪਣੇ ਜਜ਼ਬਾਤ, ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਹਰ ਇੱਕ ਜੀਵ ਦੇ ਅੰਦਰ ਜਜ਼ਬਾਤ ਨੇ, ਪਰ ਚੇਤਾ ਰੱਖੋ ਜਜ਼ਬਾਤੀ ਬੰਦਾ ਕਦੇ ਰਾਜਨੀਤਿਕ ਨਹੀਂ ਬਣ ਸਕਦਾ। ਜੇ ਰਾਜ ਕਰਨਾ ਤਾਂ ਫਿਰ ਰਾਜਨੀਤਿਕ ਬਣਨਾ ਪਏਗਾ, ਜਜ਼ਬਾਤੀ ਨਹੀਂ। ਅਸੀਂ ਜਜ਼ਬਾਤੀ ਹੋ ਕੇ ਬਹੁਤ ਕੁਝ ਗਵਾਇਆ, ਜਜ਼ਬਾਤੀ ਹੋ ਕੇ ਹੀ ਅੱਜ ਤੱਕ ਅਸੀਂ ਗਵਾਉਂਦੇ ਰਹੇ ਹਾਂ। ਹੁਣ ਜਜ਼ਬਾਤੀ ਨਹੀਂ, ਹੁਣ ਦਿਮਾਗੀ ਹੋ ਕੇ ਚੱਲਣਾ ਪਏਗਾ। ਜੇ ਰਾਜ ਕਰਨਾ ਫਿਰ ਉੱਦਾਂ ਹੀ ਚੱਲਣਾ ਪਏਗਾ ਜਿਵੇਂ ਰਾਜਨੀਤਿਕ ਸਾਡੇ ਨਾਲ ਚੱਲਦੇ ਨੇ, ਉਹਨਾਂ ਨਾਲ ਉਸੇ ਰਾਜਨੀਤੀ ਦੇ ਆਧਾਰ 'ਤੇ ਚੱਲਣਾ ਪਏਗਾ।
ਤਾਂ ਹੀ ਅਸੀਂ ਕੁਝ ਖੱਟ ਸਕਦੇ ਹਾਂ। ਜੇ ਅੱਜ ਵੀ ਜਜ਼ਬਾਤੀ ਹੋ ਕੇ ਚੱਲਾਂਗੇ, ਗਵਾਵਾਂਗੇ, ਹਾਸਲ ਕੁਝ ਨਹੀਂ ਹੋਣਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ, ਸੋਝੀ ਬਖਸ਼ਣ, ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਜਾਚ ਆ ਜਾਏ। ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।

ਆਏ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰ

ਸ਼ਹੀਦ ਸਿੰਘਾਂ ਨੂੰ ਸਮਰਪਿਤ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪਰਿਵਾਰ ਨੂੰ ਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਸਭ ਸਿੱਖਨ ਕੋ।

ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋ ਟਲ ਗੁਰਸੇਵੀਐ ਅਹਿੰਸ ਸਹਿਜ ਸੁਭਾਏ ਨਰਿਸ਼

ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀਪੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੂ। ਤਿਤ ਕਰ ਗਾਵੋ ਸੋਹਿਲਾ ਸਿਬਰਿਓ ਸਿਰਜਣਹਾਰੁ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ।

ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪੈਰਾਂ, ਤੱਤੇ ਵਾਰੀ ਮਹੁਆ ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ। ਮਹੱਲਾ ਪਹਿਲਾ। ਗਗਨ ਮਹਿਤਾਲ ਰਵ ਚੰਦ ਦੀਪਕ ਬਣੇ ਤਾਰਿਕਾ, ਮੰਡਲ ਜਨਕ ਮੋਤੀ, ਧੂਮ ਲਾਲੋ ਪਵਨ ਚਵਰੋ ਕਰੇ, ਸਗਲ ਮੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨੈਨ ਤੋਏ ਕੋ, ਸਹਿਸ ਮੂਰਤਨਾ ਏਕ ਤੋਏ, ਸਹਿਸ ਪਦ ਵਿਮਲ ਨਿਨਕਵਦ ਗੰਧ ਮਿਨ, ਸਹਿਸ ਤਵਗਾਂ ਦਿਵ ਚਲਤ ਮੋਏ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟੋਏ, ਜੋ ਤਿਸ ਪਾਵੈ ਸੋ ਆਰਤੀ ਹੋਏ, ਹਰ ਚਰਨ ਕੋਮਲ ਮੁਕਰੰਦ ਲੋਭਿਤ ਮਨੋ, ਅੰਧਨ ਮੋਹੇ ਆਹੀ ਪਿਆਸਾ,

ਤਨੇ ਅੰਤਰ ਹੋਮੇ ਕੰਡਾਏ, ਜਿਉਂ ਜਿਉਂ ਚਲੈ ਚਵੈ ਦੁਖ ਪਾਵੈ, ਜਮਕਾ ਸਹਿ ਸਹਿ ਡੰਡਾਏ, ਹਰ ਜਨ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਮ ਕੰਡਾਏ, ਅਵਿਨਾਸੀ ਪ੍ਰਕਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿ ਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਰਾਖ ਰਾਖ ਵੱਡਾ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Ouais, ok.

दर्शन आप जित ढाडी तृप्ता

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਸਤਿਗੁਰ ਪ੍ਰਸਾਦ ਹਰ ਨਾਮ ਦਿੜਾਇਆ, ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਪਾਏ ਭੰਡਾਰ ਪਰੇ, ਮਿਟਿਆ ਜਨਮਾਤ ਮਰਨ ਭੋ ਪਾਗਾ, ਚਿਤ ਲਾਗਾ ਸੰਤੋਖ ਸਰੇ, ਕਵ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ।
1: ਅਪਰ ਪਰੇ ਪਾਇਓ ਅਪਾਰ, ਰਿਦੰਤਰ ਧਾਰਿਓ, ਦੁਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ, ਸਦਾ ਚਾਏ ਹਰ ਭਾਏ, ਪ੍ਰੇਮ ਰਸ ਆਪੇ ਜਾਣੈ, ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ, ਨਾਨਕ ਪ੍ਰਸਾਦ ਅੰਗਦ ਸੁਮਤ, ਗੁਰ ਅਮਰ ਅਮਰ ਵਰਤਾਇਓ, ਗੁਰ ਰਾਮ

ਮੈਂ ਰਸ ਰਸਨ ਪਰਕਾਸ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾ ਹੋ ਮੁਫੁਟੈ ਸਤਗੁਰ ਪਰਮਾਣ ਬਿਦਨੈ ਸਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਆਪੈ ਅਮਰ ਪਦ ਪਾਇਓ ਜਗ ਜਿਤੋ ਸਤਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਗੁਰੂ ਅਮਰਦਾਸ ਜਗ ਜਿਤੋ ਸਤਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਗੁਰ ਅਮਰਦਾਸ ਜੇ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਧਾਨ ਰਿਧ ਸਿਧ ਤਾਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ।

जनक सोए जिन जानिया उन मन रथ तरिया सत संतोख समाचरे।

ਹਰ ਨਾਖਸ ਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ

ਸਿਰ ਸ਼ਾਹਾਂ ਦਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ।

ਸਤ ਗੁਰ ਪ੍ਰਸਾਦ ਦੁਨੀਆ ਨਾ ਸਲਾਹਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੂਹੀ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੰਗੀਤ ਦੇ ਦਸਵੇਂ ਘਰ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 755 ਅਤੇ 756 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ, ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਰਾਗ ਸੂਹੀ ਮਹੱਲਾ ਤੀਜਾ, ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਨੀਆ ਨਾ ਸਲਾਹਾ ਜੋ ਮਰ ਵੰਜਸੀ, ਲੋਕਾਂ ਨਾ ਸਲਾਹਾ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ,

acredito.

ਬਿਸਮਾ ਤਰਤੀ ਬਿਸਮਾਤ ਖਾਣੀ ਬਿਸਮਾ ਸਾਧ ਲਗੇ ਪ੍ਰਾਣੀ ਬਿਸਮਾ ਸੰਯੋਗ ਬਿਸਮਾਤ ਸੰਯੋਗ ਬਿਸਮਾਤ ਭੁੱਖ ਬਿਸਮਾਤ ਭੋਗ ਬਿਸਮਾਤ ਸੁਖਤ ਬਿਸਮਾਤ ਸਲਾਹਾ ਬਿਸਮਾਤ ਉੱਜੜ ਬਿਸਮਾਤ ਰਾਹਾ ਬਿਸਮਾਤ ਨੇੜੈ ਬਿਸਮਾਤ ਦੂਰ ਬਿਸਮਾਤ ਦੇਖੈ ਹਾਜ਼ਰਾ ਹਜ਼ੂਰ।